ए चा बख्शिश करो, ए रीज बख्शिश करो कि मैं तोड़े गुणा नाल तोड़े नाम नाल रचिया रहा, रुचि मेरी नाम विच लग जावे, क्योंकि बड़ा औखा काम हो रहा है, बहुत औखा काम है, नाम जपना बड़ा औखा काम हो गया। नित शिकायत रही है, हिरदे च प्रवेश ही नहीं करता, टिकता ही नहीं, मन टिकता ही नहीं नाम विच, हालांकि पता है इस गल बारे जानदा मन सारा कुछ है, मनुख नूं पता है, और मनुख नूं समझाउण वास्ते हर धर्म वालिया ने, हर सोझी वालिया ने, हर समझ वाले ने गल कीती है। साहब कहंदे ने सिमरत वेद पुराण पुकारन पोथियां, कोई भी धर्म ग्रंथ लै लो, कोई भी उच्ची विचारधारा वाला ग्रंथ चुक लो, सारे ही कहंदे ने जे जीवन विच प्रभु दा नाम नहीं ना ते बाकी सारियां गल्लां होचियां ने, नाम बिना सब कूड़ गाली होचियां। हां जिन्हां ते साहिब दी रहमत होई, जिन्हां ने पल्ला फैलाया है अपना, जिन्हां ने झोली अड्डी है मालक दे दर ते, ए कह के कि मैनू चा बख्शो अपना, विसर नाही दातार अपना नाम दियो, ए कह के जिन्हां झोली अड्डी है उन्हां दे साहिब कहंदे ने नाम निधान अपार भगतां मन वसै, भगतां दे मन च वस जांदा है ए अमोलक खजाना, नाम दा यह अमोलक खजाना भगतां दे हिरदे च टिक जांदा है, उन्हां दा ध्यान लग जांदा है, कदे सोचना चाहिदा उन्हां दा ध्यान लग जांदा है, साडा क्यों नहीं लगता, सिमरन विच भजन विच साडा मन क्यों नहीं लगता, वो भी महाराज ने कारण दस्से, मोह बाद हंकार, जदों भी हिरदे च नाम ना वसे नाम दा कसूर नहीं गिनना, सोचना है अंदर लंघदा क्यों नहीं, अंदर टिकदा क्यों नहीं, अंदर कोई कसर होवेगी, अंदर कुछ ऐसा होवेगा जिहड़ा नाम नूं अंदर लंघन नहीं देंदा, अंदर टिकन नहीं देंदा। धन गुरु नानक पातशाह ने एक बड़ा प्यारा वचन कहा, साहब कहंदे ने रस सोयना, रस रूपा कामन रस परमल की वास, रस घोड़े रस सेजा मंदर रस मीठा रस मास, इते रस शरीर के कहे घट नाम निवास। सोना खिंची जा रहा है, सोने नाल मन लग गया, सोने दी पकड़ बन गई, रस सोयना, सोना पाउण दा, सोना वेखण दा, सोना विखाउण दा, कठा करन दा स्वाद पै गया। इसे तरह चांदी दी गल कीती, रस सोयना रस रूपा, एक रस अखां दा वी पै गया, रस सोयना रस रूपा कामण, रूप नाल मोया गया, हर वेले रूप वाले पासे ध्यान है, किसे ना किसे ढंग नाल मालक दी रचना है, चित्र वाल ध्यान है, चितेरे वाल ध्यान दे, रूप वाल ध्यान है, रूपमान करने वाले वाल ध्यान नहीं है। साहब कहंदे ने इस तरह कामन वाल खिंचया होया बंदा, रूप वाल खिंचया होया बंदा, रस परमल की वास, तरह तरह दियां खुशबुआं वाल खिंचया होया बंदा, रस घोड़े रस सेजा मंदर, सवारियां दी इच्छा लेके सवारियां दी इच्छा नाल भरिया है बंदा, रस मीठा रस मास, तरह तरह के खाण के पदार्थां दे रस च रता है बंदा, इते रस शरीर के, धन गुरु नानक कहंदे ने इन्ने स्वादां दे मगर लग्या होया तेनू नाम दा स्वाद कित्थों आ, नाम दा स्वाद अंदर टिकाउण वास्ते तेनू कोई थां तां बनाउणी पैगी, कित्थे टिके, कोई बंदा आ जांदा घर विच ते आखीदा साडे कोल तां थां ही बड़ी थोड़ी है, किथे टिकाईए तुहानू, अगे ही कई जी इकट्ठे होए हुए हैं, एक कमरा है उहदे च किन्ने जणे रहिंदे आ, गुंजाइश ही कोई नहीं किसे होर दे रहिण, इह अंदर हिरदे विच भी किन्ने ही जी इकट्ठे कर रखे ने, नाम वर्गे उचेचे मेहमान दे वसण दी थां नहीं। साहब कहंदे ने जिहड़ा बंदा थां नहीं दे सकिया ना, जिहड़ा अंदरों गैर जरूरी रसां नूं कढ के जरूरी रस नूं अंदर थां नहीं दे सकिया, उन्हां दे बारे साहब कहंदे ने मोह बाद हंकार सर पर रुनिया, हंकार अंदर टिकिया रहण दिता, मोह अंदर टिकिया रहण दिता, झूठ अंदर टिकिया रहण दिता, ते अखीर की होया, उन्हां दा कोई नहीं प्रसन्न करना,
ਇਹਨਾਂ ਅੰਦਰ ਟਿਕਿਆ ਨੇ ਤਾਂ ਕੋਈ ਨੀ ਸਵਾਦ ਦੇਣਾ, ਇਹ ਤਾਂ ਰੁਆਉਣਗੇ ਅਖੀਰ ਵਿੱਚ। ਮੋਹ ਵੀ ਰੁਆਵੇਗਾ, ਹੰਕਾਰ ਵੀ ਰੁਆਵੇਗਾ, ਝੂਠ ਵੀ ਰੁਆਵੇਗਾ। ਸੁੱਖ ਨਾ ਪਾਏ ਮੂਲ ਨਾਮ ਵਿਛੁੰਨਿਆ, ਮੇਰੀ ਮੇਰੀ ਧਾਰ ਬੰਧਨ ਬੰਧਿਆ, ਆਪਣੇ ਆਲੇ ਦੁਆਲੇ ਆਪ ਹੀ ਬੰਧਨ ਫੈਲਾ ਰੱਖੇ। ਮੈਂ ਮੇਰੀ ਦੇ ਚੱਕਰ ਵਿੱਚ, ਇਹ ਮੇਰਾ ਏ, ਉਹ ਮੇਰਾ ਏ, ਮੈਂ ਫਲਾਣੇ ਦਾ, ਫਲਾਣਾ ਮੇਰਾ ਏ, ਇਸ ਪਕੜ ਦੇ ਵਿੱਚ ਨਾਮ ਨਾਲ ਮੇਰ ਪੈਦਾ ਨਹੀਂ ਕੀਤੀ ਜਾ ਸਕੀ, ਵਾਹਿਗੁਰੂ ਨਾਲ ਮੇਰ ਨਹੀਂ ਪੈਦਾ ਕੀਤੀ ਜਾ ਸਕੀ। ਤੇ ਫਿਰ ਕੀ ਹੋਇਆ? ਨਰਕ ਸੁਰਗ ਅਵਤਾਰ ਮਾਇਆ ਧੰਦਿਆ, ਮਾਇਆ ਦੇ ਧੰਦਿਆਂ ਚ ਫਸਿਆ ਹੋਇਆ, ਜੰਮਣ ਮਰਨਾ ਬਣਿਆ ਰਿਹਾ, ਨਰਕਾਂ ਸੁਰਗਾਂ ਦਾ ਚੱਕਰ ਚੱਲਦਾ ਰਿਹਾ। ਤੇ ਸਾਹਿਬ ਕਹਿੰਦੇ ਨੇ ਸੋਚ ਸੋਚ ਕੇ, ਵਿਚਾਰ ਵਿਚਾਰ ਕੇ, ਸੋਧ ਸੋਧ ਕੇ ਅਖੀਰ ਨਤੀਜਾ ਇਹ ਕੱਢਿਆ, ਸੋਧਤ ਸੋਧਤ ਸੋਧ ਤਤ ਵਿਚਾਰਿਆ, ਨਾਮ ਬਿਨਾ ਸੁਖ ਨਾ ਹੈ ਸਰ ਪਰ ਹਾਰੇ। ਅਖੀਰ ਬੰਦਾ ਜ਼ਿੰਦਗੀ ਦੀ ਬਾਜ਼ੀ ਹਾਰ ਜਾਏ, ਨਾਮ ਤੋਂ ਬਿਨਾ ਸੁਖੀ ਨਾ ਹੋ ਸਕੇਗਾ। ਬਹੁਤ ਵੱਡਾ ਸੁਖ ਹੈ, ਹੁਣ ਗੱਲ ਇਹ ਕੋਈ ਚੱਖਣ ਨੂੰ ਹੀ ਤਿਆਰ ਨਾ ਹੋਵੇ, ਕੋਈ ਉਹ ਸੁਖ ਲੈਣ ਨੂੰ ਹੀ ਤਿਆਰ ਨਾ ਹੋਵੇ। ਇੱਕ ਸਾਖੀ ਕਹਿੰਦੇ ਨੇ, ਕਹਿੰਦੇ ਨੇ ਕੋਈ ਬੰਦਾ ਸੀ, ਲੱਕੜਾਂ ਕੱਟਣ ਜਾਂਦਾ, ਲੱਕੜਾਂ ਦੀ ਪੰਡ ਚੁੱਕਦਾ ਹੈ, ਚੁੱਕ ਕੇ ਲੈ ਜਾਂਦਾ ਹੈ ਘਰ ਜਾ ਕੇ, ਉਸ ਲੱਕੜਾਂ ਦੀ ਪੰਡ ਨੂੰ ਵੇਚਦਾ ਹੈ ਕੋਈ 2 ਟਕੇ, ਉਸਦੇ ਵੱਟ ਕੇ ਰੋਟੀ ਚੱਲ ਜਾਂਦੀ। ਰਾਹ ਵਿੱਚ ਇੱਕ ਮਹਾਤਮਾ ਵੀ ਰੋਜ਼ ਮਿਲਦੇ ਨੇ, ਕਦੇ ਆਉਂਦੇ ਆ ਕਦੇ ਜਾਂਦੇ ਆ, ਮਿਲ ਪੈਂਦੇ, ਇਹ ਸਿਰ ਝੁਕਾ ਕੇ ਉਹਨਾਂ ਦਾ ਆਦਰ ਵੀ ਕਰ ਛੱਡਦਾ। ਇੱਕ ਦਿਨ ਮਹਾਤਮਾ ਨੇ ਰਾਹ ਰੋਕ ਲਿਆ, ਕਹਿਣ ਲੱਗੇ ਕਿਉਂ ਪਿਆਰੇ ਆ, ਇਹ ਸਾਰੀ ਉਮਰ ਲੱਕੜਾਂ ਹੀ ਢੋਂਦਾ ਰਹੇਗਾ। ਕਹਿਣ ਲੱਗਾ ਜੀ ਹੋਰ ਕੀ ਕਰਾਂ। ਕਹਿਣ ਲੱਗੇ ਨਗਰ ਚੋਂ ਨਿਕਲਿਆ, ਜੰਗਲ ਵਿੱਚ ਆਇਆ, ਲੱਕੜਾਂ ਲੈ ਗਿਆ, ਵੇਚ ਲਈਆਂ, ਰੋਟੀ ਚਲਾ ਲਈ, ਚੱਲ ਜਾਂਦੀ ਹੈ। ਕਹਿੰਦਾ ਜੀ ਕੋਈ ਨੀ ਚੱਲ। ਕਹਿਣ ਲੱਗੇ ਫਿਰ ਤੂੰ ਹੋਰ ਉੱਦਮ ਕਰ, ਲੱਕੜਾਂ ਹੀ ਢੋਂਦਾ ਰਹੇਗਾ। ਕਹਿਣ ਲੱਗਾ ਜੀ ਹੋਰ ਕੀ ਕਰਾਂ ਦੱਸੋ। ਸਾਹਿਬ ਉਹ ਮਹਾਤਮਾ ਕਹਿਣ ਲੱਗੇ, ਸੰਤ ਕਹਿਣ ਲੱਗੇ ਇੰਜ ਕਰ, ਇਸ ਜੰਗਲ ਦੇ ਜ਼ਰਾ ਅਗਲੇ ਹਿੱਸੇ ਚ, ਗਹਿਰੇ ਹਿੱਸੇ ਚ ਜ਼ਰਾ ਅਗਲੇ ਪਾਸੇ ਜਾਵੇਂਗਾ ਨਾ, ਉੱਥੇ ਤੈਨੂੰ ਮਿੱਟੀ ਚ ਕੁਝ ਹਰਾ ਹਰਾ ਨਜ਼ਰ ਆਵੇਗਾ। ਜਿੱਥੇ ਮਿੱਟੀ ਵਿੱਚ ਹਰਾ ਹਰਾ ਅੰਸ ਵੇਖੇ ਨਾ, ਉਸ ਮਿੱਟੀ ਵਿੱਚ ਚਾਂਦੀ ਦਾ ਅੰਸ ਹੈ। ਉਸ ਮਿੱਟੀ ਨੂੰ ਛਾਣ ਕੇ ਚਾਂਦੀ ਕੱਢ ਲੈ, ਤੇਰੇ ਦੁੱਖ ਦੂਰ ਹੋ ਜਾਣਗੇ, ਤੇਰੀ ਭੁੱਖ ਦੂਰ ਹੋ ਜਾਏਗੀ। ਹੈਰਾਨ ਹੋ ਗਿਆ, ਅੱਖਾਂ ਚਮਕ ਪਈਆਂ, ਅੱਜ ਲੱਕੜਾਂ ਨਹੀਂ ਕੱਟੀਆਂ, ਲੱਕੜਾਂ ਕੱਟਣ ਦੀ ਬਜਾਏ ਗਹਿਰੇ ਜੰਗਲ ਦੇ ਅੰਦਰ ਚਲਾ ਗਿਆ। ਮਿੱਟੀ ਦੀ ਪਛਾਣ ਕਰਦਾ ਕਰਦਾ ਉਸ ਟਿਕਾਣੇ ਤੇ ਪਹੁੰਚ ਗਿਆ ਜਿੱਥੇ ਵਾਕਈ ਮਿੱਟੀ ਦੇ ਵਿੱਚ ਕੁਝ ਹਰਾ ਹਰਾ ਸੀ, ਕੁਝ ਨੀਲੀ ਨੀਲੀ ਬਹਾ ਪੈਂਦੀ ਸੀ। ਉਸ ਮਿੱਟੀ ਨੂੰ ਪੱਟਿਆ, ਪਛਾਣਿਆ, ਚਾਂਦੀ ਜਾਪੀ, ਚੋਖੀ ਸਾਰੀ ਮਿੱਟੀ ਇਕੱਠੀ ਕਰਕੇ ਘਰ ਲੈ ਆਇਆ, ਤੋਤਾ ਸੇਕ ਦਿੱਤਾ, ਗਾਲਿਆ ਉਸਨੂੰ, ਚਾਂਦੀ ਦੇ ਕਣ ਨਜ਼ਰ ਆਏ, ਚਾਂਦੀ ਮਿਲ ਗਈ। ਸਾਰਾ ਘਰ ਖੁਸ਼ੀਆਂ ਨਾਲ ਭਰ ਗਿਆ। ਚਾਂਦੀ ਲੈ ਕੇ ਬਾਜ਼ਾਰ ਗਿਆ, ਪੈਸੇ ਵੱਟੇ, ਘਰ ਦੀ ਭੁੱਖ ਦੂਰ ਹੋ ਗਈ। ਰੋਜ਼ ਹੁਣ ਲੱਕੜਾਂ ਲੈਣ ਨਹੀਂ ਜਾਂਦਾ, ਚਾਂਦੀ ਲੈਣ ਜਾਂਦਾ। ਅਖੀਰ ਜਾਨਵਰ ਰੱਖ ਲਿਆ, ਉਹਦੇ ਉੱਤੇ ਭਾਰ ਲੱਦ ਕੇ ਉਸ ਮਿੱਟੀ ਦਾ ਲਿਆਉਂਦਾ ਚਾਂਦੀ ਦਾ। ਸਾਹੂਕਾਰ ਬਣ ਗਿਆ। ਇੱਕ ਦਿਨ ਮਿੱਟੀ ਲੈ ਕੇ ਆ ਰਿਹਾ ਮਹਾਤਮਾ, ਫਿਰ ਮਿਲ ਪਏ। ਕਹਿਣ ਲੱਗੇ ਕਿਉਂ ਸੱਜਣਾ, ਮਿੱਟੀ ਢੋਈ ਜਾਣੀ ਹੈ। ਕਹਿਣ ਲੱਗਾ ਜੀ ਮਿੱਟੀ ਥੋੜਾ ਹੈ, ਚਾਂਦੀ, ਇਸ ਮਿੱਟੀ ਚ ਤਾਂ ਬਹੁਤ ਸਾਰੀ ਚਾਂਦੀ। ਕਹਿਣ ਲੱਗੇ ਫੇਰ ਵੀ ਮਿੱਟੀ ਹੈ ਨਾ, ਭਾਵੇਂ ਚਾਂਦੀ ਹੈ ਤਾਂ ਮਿੱਟੀ ਨਾ, ਤੇ ਜੇ ਮਿੱਟੀ ਢੋਣੀ ਹੈ ਤੇ ਕਰ ਥੋੜੀ ਜਿਹੀ ਕੋਸ਼ਿਸ਼ ਹੋਰ ਕਰ, ਥੋੜਾ ਜਿਹਾ ਯਤਨ ਹੋਰ ਕਰ, ਜ਼ਰਾ ਕੁ ਅੱਗੇ ਜਾਵੇਂ ਪਹਾੜ ਦੀਆਂ ਉਹਨਾਂ ਨਿਵਾਣਾ ਦੇ ਵਿੱਚ, ਪਹਾੜ ਦੀ ਵਾਦੀ ਦੇ ਵਿੱਚ ਜ਼ਰਾ ਕੁ ਖੇਚਲ ਕਰਕੇ ਜਾਵੇਂ ਤੇ ਉੱਥੇ ਸੋਨੇ ਵਾਲੀ ਮਿੱਟੀ ਵੀ ਹੈ। ਤੈਨੂੰ ਜ਼ਰਾ ਦੂਰ ਜਾਣਾ ਪਏਗਾ, ਥੋੜਾ ਚੜ੍ਹਾਈ ਲਹਾਈ ਕਰਨੀ ਪੈਗੀ, ਸੋਨੇ ਵਾਲੀ ਮਿੱਟੀ ਵੀ। ਕਹਿਣ ਲੱਗਾ ਜੀ ਪਹਿਲਾਂ ਕਿਉਂ ਨੀ ਦੱਸਿਆ। ਕਹਿਣ ਲੱਗੇ ਹੁਣ ਜੋ ਦੱਸ ਦਿੱਤਾ, ਹੁਣ ਚਲਾ ਜਾ। ਚਾਂਦੀ ਵਾਲਾ ਪਾਸਾ ਲੰਘ ਗਿਆ, ਚਾਂਦੀ ਵਾਲੀ ਥਾਂ ਤੇ ਨਹੀਂ ਖਲੋਤਾ, ਸੋਨੇ ਵਾਲੀ ਥਾਂ ਤੇ ਜਾ ਗਿਆ। ਉੱਥੇ ਮਿੱਟੀ ਪੱਟੀ, ਮਿੱਟੀ ਵਿੱਚੋਂ ਸੋਨਾ ਚਲਕਦਾ ਹੈ, ਲੈ ਆਇਆ, ਗਾਲਿਆ, ਸੋਨਾ ਕੱਢਿਆ। ਹੁਣ ਸੋਨੇ ਦਾ ਵਪਾਰੀ ਹੋ ਗਿਆ, ਸਰਾਫ ਹੋ ਗਿਆ, ਬਹੁਤ ਵੱਡਾ ਵਪਾਰੀ ਬਣ ਗਿਆ, ਪੈਸਾ ਹੀ ਪੈਸਾ ਹੈ, ਧਨ ਨਾਲ ਘਰ ਭਰ ਗਿਆ। ਫਿਰ ਇੱਕ ਦਿਨ ਮਿਲ ਪਏ, ਕਹਿਣ ਲੱਗੇ ਮਿੱਟੀ ਢੋਈ ਜਾਣੀ ਹੈ। ਕਹਿਣ ਲੱਗਾ ਮਿੱਟੀ ਤਾਂ ਨਾ ਕਹੋ, ਸੋਨਾ ਕੱਢਣ ਵਾਲੀ ਚੀਜ਼ ਨੂੰ ਮਿੱਟੀ ਤਾਂ ਨਾ ਕਹੋ। ਕਹਿਣ ਲੱਗੇ ਫਿਰ ਵੀ ਮਿੱਟੀ ਹੈ। ਕਹਿਣ ਲੱਗਾ ਫਿਰ ਹੋਰ ਕੀ ਕਰਾਂ। ਕਹਿਣ ਲੱਗੇ ਹੋਰ ਅੱਗੇ ਜਾ, ਆ 2-4 ਪਹਾੜੀਆਂ ਲੰਘ ਜਾਵੇ ਨਾ, ਤੇ ਅੱਗੇ ਨਦੀ ਦੇ ਕਿਨਾਰੇ ਦੇ ਉੱਪਰ ਪੱਥਰਾਂ ਦੀ ਪਛਾਣ ਤੈਨੂੰ ਮੈਂ ਦੱਸ ਦੇਣਾ, ਉਹਨਾਂ ਪੱਥਰਾਂ ਦੇ ਵਿੱਚ ਜ਼ਰਾ ਕੁ ਗੌਰ ਨਾਲ ਵੇਖੇਗਾ, ਤੈਨੂੰ ਹੀਰੇ ਵੀ ਮਿਲ ਜਾਣ। ਕਹਿੰਦਾ ਤੁਸਾਂ ਵੇਖੇ ਨੇ? ਕਹਿਣ ਲੱਗਾ ਵੇਖੇ ਨੇ ਤਾਂ ਹੀ ਦੱਸ, ਥੋੜਾ ਜਿਹਾ ਯਤਨ ਕਰ, ਟਿਕਾਣਾ ਦੱਸ ਦਿੱਤਾ। ਅੱਜ ਸੋਨੇ ਵਾਲਾ ਥਾਂ ਵੀ ਲੰਘ ਗਈ, ਉੱਤੋਂ ਦੀ ਲੰਘ ਗਈ,
ਹੀਰਿਆਂ ਵਾਲੀ ਥਾਂ ਤੇ ਜਾ ਪਹੁੰਚਿਆ। ਛਾਣ ਛਾਣ ਕੇ ਰੇਤਾ, ਛਾਣ ਛਾਣ ਕੇ ਮਿੱਟੀ, ਤੋੜ ਤੋੜ ਕੇ ਪੱਥਰਾਂ ਨੂੰ ਹੀਰੇ ਇਕੱਠੇ ਕੀਤੇ ਨੇ। ਅੱਜ ਉਸ ਜਾਨਵਰ ਦੇ ਉੱਤੇ ਆਪ ਚੜ ਕੇ ਆਇਆ, ਸ਼ਾਨ ਨਾਲ ਬੋਝੇ ਚ ਹੀਰੇ ਪਾਏ ਹੋਏ, ਖੀਸਾ ਭਰਿਆ ਹੀਰਿਆਂ ਦੇ ਨਾਲ, ਭਾਰ ਥੋੜਾ ਹੈ ਮੁੱਲ ਬਹੁਤ ਹੈ। ਹੁਣ ਸਰਾਫ ਨਹੀਂ ਚੋਰੀ ਬਣ ਗਿਆ, ਜਵਾਹਰਾਤ ਦਾ ਵਪਾਰੀ ਬਣ ਗਿਆ, ਅੱਗੇ ਪਿੱਛੇ ਧਨ ਦੀ ਰੇਲ ਪੇਲ ਹੋ ਗਈ। ਫੇਰ ਮਿਲ ਪਏ ਇੱਕ ਦਿਨ, ਕਿਉਂ ਸੱਜਣਾ ਪੱਥਰ ਹੀ ਢੋਈ ਜਾਣੇ ਨੇ। ਕਹਿੰਦਾ ਜੀ ਕਾਹਦੇ ਪੱਥਰ, ਇੱਕ ਇੱਕ ਹੀਰੇ ਦਾ ਹਜ਼ਾਰਾਂ ਰੁਪਏ ਮੁੱਲ ਹੈ, ਤੁਸੀਂ ਪੱਥਰ ਕਹਿੰਦੇ ਹੋ। ਕਹਿਣ ਲੱਗੇ ਫੇਰ ਵੀ ਪੱਥਰ ਹੀ। ਕਹਿਣ ਲੱਗਾ ਇਹ ਮਤਲਬ ਇਸ ਤੋਂ ਅੱਗੇ ਕੁਛ ਹੋਰ ਵੀ ਹੈ? ਕਹਿਣ ਲੱਗੇ ਹੈ, ਇਸ ਤੋਂ ਅੱਗੇ ਵੀ ਕੁਛ ਹੈ। ਕਹਿਣ ਲੱਗਾ ਉਹ ਕੀ ਹੈ? ਹੀਰਿਆਂ ਤੋਂ ਕੀਮਤੀ ਇਹਨਾਂ ਰਤਨਾਂ ਤੋਂ ਕੀਮਤੀ ਵੀ ਕੁਛ ਹੈ? ਕਹਿਣ ਲੱਗੇ ਹਾਂ, ਉਹ ਜਿਹੜੀ ਇਸ ਤੋਂ ਅਗਲੀ ਪਹਾੜੀ ਹੈ ਨਾ, ਉਹਦੀ ਚੋਟੀ ਤੇ ਹੈ। ਕਹਿਣ ਲੱਗਾ ਕੀ ਹੈ? ਕਹਿਣ ਲੱਗੇ ਸਾਡੀ ਕੁਟੀਆ ਹੈ ਉੱਥੇ। ਕਹਿਣ ਲੱਗਾ ਗੱਲ ਕੀ ਹੋਈ? ਕੁਟੀਆ ਤੁਹਾਡੀ ਕੁਟੀਆ ਵਿੱਚ ਕੀ ਹੈ? ਹੀਰਿਆਂ ਤੋਂ ਕੀਮਤੀ ਕੀ ਹੈ? ਕਹਿਣ ਲੱਗਾ ਉੱਥੇ ਆਵੇਗਾ ਤਾਤਾ। ਮਹਾਤਮਾ ਕਹਿਣ ਲੱਗੇ ਉੱਥੇ ਆਵੇ, ਜਿਹੜੀ ਹਵਾ ਉੱਥੇ ਚੱਲਦੀ ਹੈ, ਜਿਹੜੀ ਖੁਸ਼ਬੂ ਉੱਥੇ ਮਿਲਦੀ ਹੈ, ਜਿਹੜੀ ਸ਼ਾਂਤੀ ਤੇ ਟਿਕਾਅ ਉੱਥੇ ਮਿਲਦਾ, ਆਖਿਰ ਤਾਂ ਮੈਂ ਉੱਥੇ ਝੁੱਕੀ ਪਾਈ, ਕੋਈ ਗੱਲ ਹੀ ਹੈ? ਕਹਿਣ ਲੱਗਾ ਫੇਰ ਵੀ ਦੱਸੋ ਤਾਂ ਸਹੀ। ਕਹਿਣ ਲੱਗੇ ਉੱਥੇ ਏਕਾਂਤ ਹੈ, ਉੱਥੇ ਮੈਂ ਹਾਂ, ਆਪਾਂ ਰਲ ਕੇ ਪ੍ਰਭੂ ਦੇ ਗੁਣ ਗਾਵਾਂਗੇ, ਉੱਥੇ ਸ਼ਾਂਤੀ ਹੈ। ਕਹਿਣ ਲੱਗਾ ਜੀ ਸ਼ਾਂਤੀ ਤੁਸੀਂ ਰੱਖੋ, ਗੱਲ ਬਣੀ ਹੈ। ਹੁਣ ਤਾਂ ਕੀ ਕਰਨਾ ਹੈ ਸ਼ਾਂਤੀ ਨੂੰ? ਸੋਨੇ ਪੈਰਾਂ ਥੱਲੇ ਲਤਾੜ ਕੇ ਲੰਘ ਆਉਣਾ, ਚਾਂਦੀ ਪੈਰਾਂ ਥੱਲੇ ਲਤਾੜ ਕੇ ਲੰਘ ਜਾਣਾ। ਹੀਰੇ ਇਕੱਠੇ ਕਰ ਰਿਹਾ, ਮੌਜ ਬਣੀ ਏ, ਸ਼ਾਹ ਜੀ ਲੋਕ ਕਰਦੇ ਨੇ। ਮੈਂ ਤਾਂ ਸੋਚ ਰਿਹਾ ਕਿ ਇਸ ਇਲਾਕੇ ਦੀ ਸਾਰੀ ਜਗੀਰ ਖਰੀਦ ਕੇ ਰਾਜਾ ਬਣ ਕੇ ਬੈਠ ਜਾਵਾਂ, ਤੇ ਤੁਸੀਂ ਪਹਾੜ ਦੀ ਚੋਟੀ ਤੇ ਚੜਾ ਕੇ ਸ਼ਾਂਤੀ ਦੀਆਂ ਗੱਲਾਂ ਕਰਦੇ। ਕਹਿਣ ਲੱਗੇ ਉਹ ਵੀ ਵੇਖ ਤਾਂ ਸਹੀ, ਚਾਂਦੀ ਵੀ ਵੇਖ ਲਈ, ਲੱਕੜਾਂ ਵੀ ਵੇਚ ਲਈਆਂ, ਸੋਨਾ ਵੀ ਵੇਚ ਲਿਆ, ਹੀਰੇ ਵੀ ਵੇਖ ਲਿਆ, ਤੂੰ ਇੱਕ ਵਾਰੀ ਆ ਤਾਂ ਸਹੀ ਉੱਥੇ। ਕਹਿਣ ਲੱਗਾ ਤੁਸੀਂ ਆ ਚਾਂਦੀ ਹੀਰੇ ਤੇ ਸੋਨੇ ਕਿਉਂ ਨਹੀਂ ਚੁੱਕਦੇ? ਕਹਿਣ ਲੱਗੇ ਸਾਰੇ ਲਤਾੜ ਕੇ ਉੱਥੇ ਪਹੁੰਚਿਆ। ਉੱਥੇ ਪਹੁੰਚਣ ਤੋਂ ਬਾਅਦ ਇਹ ਸਾਰੇ ਪੈਰਾਂ ਦੇ ਰੋੜ ਜਾਪਦੇ ਨੇ, ਹੁਣ ਇਹਨਾਂ ਵੱਲ ਧਿਆਨ ਨਹੀਂ ਜਾਂਦਾ। ਉੱਥੇ ਜਾਣ ਤੋਂ ਬਾਅਦ ਇਹਨਾਂ ਦਾ ਮੁੱਲ ਪਤਾ ਲੱਗਾ, ਕੁਝ ਵੀ ਨਹੀਂ, ਜੋ ਕੁਝ ਉੱਥੇ ਆ ਉਹ ਇਹਨਾਂ ਵਿੱਚ ਕੁਝ ਨਹੀਂ। ਚੱਲ ਇੱਕ ਵਾਰੀ ਵੇਖ ਤਾਂ ਸਹੀ, ਸੋਚੀ ਪੈ ਗਏ, ਸੋਚਿਆ ਜੇ ਇਹ ਬੰਦਾ ਇੱਕ ਵਾਰੀ ਉੱਥੇ ਪਹੁੰਚ ਗਿਆ ਤੇ ਮੁੜ ਕੇ ਆ ਸਾਰਾ ਕੁਝ ਛੱਡ ਗਿਆ, ਕਿਤੇ ਐਸਾ ਨਾ ਹੋਵੇ ਮੈਂ ਉੱਥੇ ਚਲਾ ਗਿਆ ਮੇਰਾ ਵੀ ਸਾਰਾ ਕੁਝ ਜਾਂਦਾ ਰਹੇ, ਇਹ ਸਾਰਾ ਕੁਝ ਮੈਨੂੰ ਵੀ ਛੱਡਣਾ ਪੈ ਜਾਵੇ। ਕਹਿਣ ਲੱਗਾ ਰਹਿਣ ਦਿਓ, ਇੱਥੇ ਹੀ ਠੀਕ ਹੈ ਕੰਮ, ਉਸ ਪਹਾੜ ਦੀ ਚੋਟੀ ਤੇ ਤੁਸੀਂ ਸ਼ਾਂਤੀ ਪਾਓ, ਕਿਤੇ ਮੇਰੇ ਜਾਣ ਨਾਲ ਤੁਹਾਡੀ ਸ਼ਾਂਤੀ ਭੰਗੜਾ ਹੋ ਜਾਵੇ, ਮੈਨੂੰ ਰਹਿਣ ਦਿਓ ਤੁਸੀਂ। ਨਹੀਂ ਗਿਆ, ਵਾਕਈ ਬੰਦੇ ਦੀ ਇਹੀ ਹਾਲਤ, ਇਹ ਸ਼ਾਂਤੀ ਦੇ ਰਾਹ ਤੇ ਜਾਣ ਕੇ ਨਹੀਂ ਜਾਣਾ ਚਾਹੁੰਦਾ, ਸਿਮਰਨ ਦੇ ਰਾਹ ਤੇ ਜਾਣ ਕੇ ਨਹੀਂ ਜਾਣਾ, ਆਪਣੇ ਆਪ ਜਾਣ ਕੇ ਬੰਧਨਾ ਚ ਆਪਣੇ ਆਪ ਨੂੰ ਪਾਈ ਬੈਠਾ। ਤੇ ਸਾਹਿਬ ਕਹਿੰਦੇ ਨੇ ਮਿਲੇਗਾ ਕੀ? ਸਾਹਿਬ ਕਹਿੰਦੇ ਨੇ ਖੋਜਤ ਖੋਜ ਸੋਧਤ ਸੋਧਤ ਸੋਧ ਤਤ ਵਿਚਾਰਿਆ, ਨਾਮ ਬਿਨਾ ਸੁਖ ਨਾਹੀਂ ਸਰ ਪਰ ਹਾਰਿਆ, ਆਵੇ ਚਾਹੇ ਅਨੇਕ ਮਰ ਮਰ ਜਨਮ ਤੇ, ਬਿਨ ਬੂਝੇ ਸਭ ਬਾਦ ਜੋਨੀ ਭਰਮ ਤੇ। ਐਵੇਂ ਜੂਨਾ ਚ ਭਟਕਦੇ ਨੇ ਬੰਦੇ, ਮੋਹ ਮਾਇਆ ਚ ਫਸੇ ਹੋਏ, ਹਾਲਾਂਕਿ ਗੁਰੂ ਨਾਨਕ ਧੰਨ, ਗੁਰੂ ਨਾਨਕ ਤੇਰੀ ਰਹਿਮਤ ਦਾ ਸ਼ੁਕਰਾਨਾ ਕਿੰਨਾ ਕੁ ਕਰੀਏ, ਲੋਕਾਂ ਨੇ ਇਕਾਂਤ ਜਿਹੜੀ ਸ਼ਾਂਤੀ ਪਾਈ, ਸਾਹਿਬ ਤੇਰੀ ਕਿਰਪਾ ਦੇ ਨਾਲ ਤੇਰੇ ਪਿਆਰ ਵਾਲੇ ਸਿੱਖਾਂ ਨੇ ਧਨ ਦੇ ਢੇਰਾਂ ਦੇ ਉੱਤੇ ਬੈਠ ਕੇ ਉਹ ਸ਼ਾਂਤੀ ਪ੍ਰਾਪਤ ਕੀਤੀ। ਤੇਰਾ ਰਾਏ ਬੁਲਾਰ ਰਾਜ ਕਰਦਾ ਵੀ ਸੁੱਖ ਲੈਂਦਾ, ਕਿਉਂਕਿ ਤੂੰ ਨਾਮ ਦੇ ਦਿੱਤਾ, ਉਹਨੂੰ ਨਾਮ ਜਪਣਾ ਆ ਗਿਆ, ਰਾਜ ਵੀ ਕਰੀ ਜਾਂਦਾ, ਨਾਮ ਵੀ ਜਪੀ ਜਾਂਦਾ। ਤੇਰਾ ਰਾਜਾ ਸ਼ਿਵਨਾਭ, ਨਾਮ ਵੀ ਜਪੀ ਜਾਂਦਾ, ਰਾਜ ਵੀ ਕਰੀ ਜਾਂਦਾ। ਤੇਰਾ ਰਾਜਾ ਸੁਧਰ ਸੈਨ, ਰਾਜ ਵੀ ਕਰੀ ਜਾਂਦਾ, ਨਾਮ ਵੀ ਜਪੀ ਜਾਂਦਾ। ਇਹ ਤਾਂ ਤੇਰੀ ਜੁਗਤ ਹੈ ਮੇਰੇ ਸਤਿਗੁਰੂ, ਕੈਸੀ ਕਮਾਲ ਦੀ ਗੱਲ ਹੈ ਕਿ ਸਾਰਾ ਕੁਝ ਪੈਰਾਂ ਥੱਲੇ ਰੱਖ ਕੇ ਉੱਤੇ ਬੈਠ ਕੇ ਨਾਮ ਜਪੀ ਜਾਣ, ਭਗਤੀ ਤੇ ਸਿਮਰਨ ਦਾ ਆਨੰਦ ਲੈਣਾ। ਤੇ ਜਿਹੜਾ ਬੰਦਾ ਨਹੀਂ ਨਾ ਉਸ ਪਾਸੇ ਜੁੜ ਸਕਿਆ, ਉਹਨੂੰ ਸੋਚਣਾ ਚਾਹੀਦਾ ਕਿ ਐਸੀ ਗੱਲ ਤਾਂ ਨਹੀਂ ਕਿ ਇਹ ਪਦਾਰਥਾਂ ਨੇ, ਮੋਹ ਮਾਇਆ ਨੇ ਅੰਦਰ ਐਸੀ ਥਾਂ ਬਣਾ ਲਈ ਹੋਵੇ ਕਿ ਨਾਮ ਦੇ ਹਿਰਦੇ ਚ ਵਸਣ ਦੀ ਥਾਂ ਨਾ ਰਹੀ ਹੋਵੇ, ਤੇ ਥਾਂ ਬਣਾਉਣੀ ਪਏਗੀ ਨਾਮ ਵਾਸਤੇ, ਸਿਮਰਨ ਵਾਸਤੇ ਹਿਰਦੇ ਚ ਥਾਂ ਬਣਾਉਣੀ ਪਏਗੀ। ਛੱਡਣਾ ਕੁਝ ਨਹੀਂ ਸੰਸਾਰ ਦਾ, ਛੱਡ ਕੇ ਪਹਾੜਾਂ ਤੇ ਚੜ੍ਹਨ ਦੀ ਸਾਨੂੰ ਲੋੜ ਕੋਈ ਨਹੀਂ, ਪਰ ਸਾਨੂੰ ਹਿਰਦੇ ਚੋਂ ਕੱਢਣ ਦੀ ਲੋੜ ਤਾਂ ਹੈ, ਮਾਇਆ ਛੱਡਣੀ ਨਹੀਂ। ਕਿਉਂਕਿ ਪਾਵਨ ਬਾਣੀ ਚ ਐਸਾ ਵੀ ਆਇਆ, ਕਈ ਵਾਰੀ ਬੰਦਿਆਂ ਕੋਲ ਇਹ ਗਲਤੀ ਵੀ ਹੋ ਗਈ ਏ, ਮਾਇਆ ਤਾਂ ਛੱਡ ਗਏ ਨੇ, ਰਾਜ ਤਾਂ ਛੱਡ ਗਏ ਨੇ, ਉਦਾਸੀ ਸੰਨਿਆਸੀ ਹੋ ਗਏ ਨੇ, ਸਾਧੂ ਹੋ ਗਏ ਨੇ, ਲੇਕਿਨ ਇੱਥੇ ਹੁਕਮ ਕਰਨਾ ਛੱਡ ਗਏ ਨੇ, ਮਹਿਲ ਛੱਡ ਗਏ ਨੇ, ਰਾਜ ਛੱਡ ਗਏ ਨੇ, ਬਾਹਰ ਆਸ਼ਰਮ ਬਣਾ ਕੇ ਬਹਿ ਗਏ, ਚੇਲੇ ਇਕੱਠੇ ਕਰ ਲੈਣੇ। ਉਹ ਜਿਹੜਾ ਹੁਕਮ ਇੱਥੇ ਮਹਿਲਾਂ ਚ ਚੱਲਦਾ ਸੀ, ਉੱਥੇ ਆਸ਼ਰਮ ਚ ਚੱਲਦਾ। ਇੱਥੇ ਧਨ ਪਦਾਰਥ ਦੀ ਰੇਲ ਪੇਲ ਸੀ, ਉੱਥੇ ਪੂਜਾ ਦੀ ਰੇਲ ਪੇਲ ਹੈ। ਇੱਥੇ ਹੰਕਾਰ ਰਾਜ ਦਾ ਸੀ, ਉੱਥੇ ਹੰਕਾਰ ਤਿਆਗਦਾ ਹੈ। ਔਰ ਬਹੁਤ ਸਾਧੂ ਤੁਹਾਨੂੰ ਮਿਲਣਗੇ ਐਸੇ ਜਿਹੜੇ ਕਹਿੰਦੇ ਨੇ ਮੇਰੀ ਇੰਨੀ ਜਾਗੀਰ ਸੀ ਮੈਂ ਛੱਡ ਕੇ ਆਇਆ, ਛੱਡਿਆ ਨਹੀਂ, ਜੇ ਛੱਡਿਆ ਉਹਦਾ ਤੇ ਨਾਂ ਕਾਹਨੂੰ ਲੈਣਾ, ਮੈਂ ਆਪਣੇ ਮਹਿਲ ਮਾੜੀਆਂ ਮਿੱਲਾਂ ਛੱਡ ਕੇ ਆਇਆ, ਨਹੀਂ ਛੱਡੀਆਂ, ਤੇਰੇ ਕੋਲ ਛੱਡੀਆਂ ਗਈਆਂ ਨਹੀਂ ਆਈਆਂ। ਪਹਿਲਾਂ ਤੈਨੂੰ ਪਕੜਦਾ ਹੰਕਾਰ ਸੀ, ਮੇਰੀਆਂ ਮਿੱਲਾਂ ਨੇ, ਮੇਰਾ ਰਾਜ ਹੈ, ਮੇਰਾ ਬਾਗ ਹੈ,
मेरी दौलत है, हुण तैनूं छड्डण दा हंकार है, मैं इन्ना कुछ छड्ड के आया, त्याग दा हंकार। पावन बाणी कहिंदी माया तजी तो क्या पया जो मान तजिया नहीं जाए। पहला तेन माया ने खादा सी, हुण तेन मान ने खादा। अगे माया पकड़दा हंकार सी, हुण तेन मान दा त्यागण दा मान है, त्याग दा हंकार है। कई साधु भी इसे तरह त्यागी होके भी इस चक्कर च मरदे पए ने कि नाम दी हिरदे च थां नहीं बनदी। ते जे बंदा किते हिरदे च थां बना सके ना नाम दी, रवे संसार विच माणे सारा कुछ, खाए पीए मौज करे, लेकिन हिरदे च थां ना देवे, पदार्था नूं हिरदे च थां ना देवे। स्वाद सोने दा ना बन जावे, स्वाद नाम दा ही बने। स्वाद पदार्था दे खाण दा ना बने, स्वाद नाम दा ही बने। खावे शरीर वास्ते, पहने शरीर वास्ते, वरते संसार वास्ते, लेकिन रस नाम विचो लवे। ओ साहब कहिंदे ने ऐसा बागां वाला बंदा जिसके हिरदे च नाम वसिया उह आनंद लैंदे ने, लेकिन कुछ लोग जिन्हां नूं इह स्वाद नहीं आया, जिन्हां चखिया ही नहीं, चखण दे राह ते पए ही नहीं। आवे जाहे अनेक मर मर जन्म ते, बिन पूजे सब बात जोनी भरम ते। हां जिन्हां नूं गुरु मिल गया, सतसंगत मिल गई, साधु का उपदेश मिल गया।

ਜਿਨ੍ਹਾਂ ਤੇ ਸਾਹਿਬ ਦੀ ਰਹਿਮਤ ਹੋਈ ਹੈ, ਜਿਨ੍ਹਾਂ ਨੇ ਹਿਰਦੇ ਚ ਥਾਂ ਬਣਾਈ ਉਹਦੇ ਵਸਣ ਜੋਗੀ, ਉਹਨਾਂ ਨੇ ਜਪਿਆ ਜਪ ਕੇ ਹਿਰਦੇ ਚ ਵਸਾ ਲਏ, ਜਪਦਿਆਂ ਜਪਦਿਆਂ ਹਿਰਦੇ ਚ ਵਸਦਾ ਹੈ। ਤੇ ਜਿਸ ਨਾਮ ਨੂੰ ਜਿਸ ਨਾਮ ਵਾਲੀ ਸ਼ਾਂਤੀ ਨੂੰ ਖੋਜੈ ਕੋਟ ਅਸੰਖ ਬਹੁਤ ਅਨੰਤ ਕੇ, ਜਿਸ ਬੁਝਾਏ ਆਪ ਨੇੜਾ ਦਿਸਹੇ, ਜਿਸ ਨੂੰ ਲੋਕ ਲੱਭਦੇ ਫਿਰਦੇ ਨੇ ਵਾਹਿਗੁਰੂ ਨੂੰ, ਜਿਹੜਾ ਨਾਮ ਜਪਣ ਲੱਗ ਪਵੇ ਉਸ ਨੂੰ ਉਹਦੀ ਸੋਝੀ ਆ ਜਾਂਦੀ ਹੈ। ਬਲਕਿ ਇੱਕ ਖਿਆਲ ਰੱਖਣਾ, ਰੱਬ ਬਹੁਤ ਵੱਡਾ, ਈਸ਼ਵਰ ਬਹੁਤ ਮਹਾਨ ਹੈ, ਪ੍ਰਭੂ ਦੀ ਬੜੀ ਉਸਤਤ ਕਰਦੇ ਹਾਂ ਆਪਾਂ, ਲੇਕਿਨ ਧੰਨ ਗੁਰੂ ਨਾਨਕ ਤਾਂ ਉਦੋਂ ਵੀ ਵੱਡੀ ਗੱਲ ਕਹਿੰਦੇ ਨੇ। ਸਾਹਿਬ ਕਹਿੰਦੇ ਨੇ ਵੱਡਾ ਸਾਹਿਬ ਉੱਚਾ ਥਾਂ, ਮੇਰੇ ਮਾਲਕ ਤੂੰ ਬਹੁਤ ਮਹਾਨ ਹੈ, ਤੇਰੇ ਤੋਂ ਵੱਡਾ ਤਾਂ ਹੋਰ ਕੋਈ ਨਹੀਂ, ਤੇਰਾ ਥਾਂ ਵੀ ਵੱਡਾ, ਤੂੰ ਵੀ ਵੱਡਾ, ਲੇਕਿਨ ਤੈਥੋਂ ਇੱਕ ਚੀਜ਼ ਵੱਡੀ ਹੈ। ਆਪ ਹੈਰਾਨ ਹੋਵੋਗੇ, ਨਿਰੰਕਾਰ ਤੋਂ ਈਸ਼ਵਰ ਤੋਂ ਕੁਝ ਵੱਡਾ ਹੈ। ਸਾਹਿਬ ਕਹਿੰਦੇ ਨੇ ਵੱਡਾ ਸਾਹਿਬ ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਮ, ਕਿਉਂਕਿ ਤੇਰੀ ਹੋਂਦ ਹੀ ਨਾਮ ਹੈ, ਤੇਰੀ ਸਾਂਝ ਹੀ ਨਾਮ ਹੈ, ਤੇਰੀ ਪਛਾਣ ਹੀ ਨਾਮ ਹੈ। ਨਾਮ ਨਹੀਂ ਤੇ ਤੂੰ ਹੈ ਹੀ ਕੋਈ, ਨਾਮ ਜਪਿਆ ਤੇ ਤੇਰਾ ਪਤਾ ਲੱਗਦਾ ਹੈ, ਨਾਮ ਨਾਲ ਤੇਰੀ ਪਛਾਣ ਹੈ, ਜਪਦਿਆਂ ਜਪਦਿਆਂ ਤੇਰਾ ਪਤਾ ਲੱਗਦਾ ਹੈ, ਜਪਦਿਆਂ ਜਪਦਿਆਂ ਤੇਰੀ ਗੱਲ ਚਲਦੀ ਹੈ ਹਿਰਦੇ ਵਿਚ, ਜਪਦਿਆਂ ਜਪਦਿਆਂ ਯਾਦ ਕਰਦਿਆਂ ਕਰਦਿਆਂ ਸਿਮਰਦਿਆਂ ਸਿਮਰਦਿਆਂ ਮਹਿਸੂਸ ਹੁੰਦਾ ਹੈ ਕਿ ਤੂੰ ਹੈ। ਜੇ ਨਾਮ ਨਹੀਂ ਤੇ ਤੂੰ ਵੀ ਕੋਈ ਨਹੀਂ, ਦਾ ਮਤਲਬ ਹੈ ਨਾਮ ਤਾਂ ਇੱਥੋਂ ਵੀ ਵੱਡੀ ਚੀਜ਼ ਹੈ ਜਿਹੜੀ ਤੇਰੇ ਨਾਲ ਜੋੜਦੀ ਹੈ। ਨਾਮ ਜਪਣ ਵਾਲਿਆਂ ਨੇ ਸਾਹਿਬ ਕਹਿੰਦੇ ਨੇ ਉਹਦੇ ਨੇੜੇ ਹੋ ਕੇ ਵੇਖੇ ਆਏ, ਜਿਨ੍ਹਾਂ ਨੂੰ ਸਮਝ ਆਈ ਜਿਸ ਬੁਝਾਏ ਆਪ ਨੇੜਾ ਦਿਸਹੇ। ਆਪਾਂ ਤਾਂ ਅਰਦਾਸ ਕਰਨੀ ਹੈ ਸਾਹਿਬ ਉਸ ਨੇੜੇ ਹੋਣ ਵਾਲੇ ਰਾਹ ਤੇ ਸਾਨੂੰ ਵੀ ਚਾਰ ਕਦਮ ਚੱਲਣਾ ਨਸੀਬ ਕਰਾਉਣ, ਝੋਲੀ ਅੱਡੀਏ ਤੇ ਅਰਦਾਸ

ਇੱਕ ਪਲ ਵਿੱਚ ਹੀ ਨਾਮ ਜਪਿਆ ਜਿਹੜਾ ਉਹ ਹਿਰਦੇ ਚ ਵਸ ਗਿਆ ਤੇ ਉਹਨਾਂ ਦਾ ਕਲਿਆਣ ਹੋ ਗਿਆ। ਕਈਆਂ ਨੂੰ ਦਿਨ ਲੱਗੇ ਹੋਣਗੇ, ਕਈਆਂ ਨੂੰ ਮਹੀਨੇ ਤੇ ਸਾਲ ਵੀ ਲੱਗੇ ਹੋਣਗੇ, ਤੇ ਮਾਫ਼ ਕਰਨਾ ਕਈ ਮੇਰੇ ਵਰਗਿਆਂ ਦੀਆਂ ਉਮਰਾਂ ਲੱਗ ਗਈਆਂ ਹੋਣਗੀਆਂ, ਕਈ ਜਨਮ ਵੀ ਲੱਗ ਸਕਦੇ ਨੇ। ਕਾਲ ਦੇ ਮਾਰਗ ਤੇ ਜਿਹੜਾ ਜਿੰਨਾ ਵੱਧ ਤੋਂ ਵੱਧ ਖੁੱਲਿਆ, ਜਿਹੜਾ ਵੱਧ ਤੋਂ ਵੱਧ ਵਿਕਾਰਾਂ ਨੂੰ ਅੰਦਰ ਕੱਢਣ ਵਾਸਤੇ ਯਤਨ ਕਰ ਸਕਿਆ, ਹਿਰਦੇ ਚ ਨਾਮ ਦੀ ਥਾਂ ਬਣਾਉਣ ਵਾਸਤੇ ਜਿੰਨਾ ਵੱਧ ਤੋਂ ਵੱਧ ਕਿਸੇ ਨੇ ਯਤਨ ਕੀਤਾ ਹੈ, ਓਨੀ ਤੇਜ਼ੀ ਨਾਲ ਉਹ ਇਸ ਦੇ ਨੇੜੇ ਹੋ ਸਕਿਆ। ਇੱਥੇ ਤਾਂ ਮਹਾਰਾਜ ਕਹਿੰਦੇ ਨੇ ਦਿਨ ਰਾਤ ਮੈਂ ਜਪਦਾ ਰਵਾਂ। ਬਲਕਿ ਪਾਵਨ ਬਾਣੀ ਭਗਤ ਕਬੀਰ ਜੀ ਕਹਿੰਦੇ ਨੇ, ਕਬੀਰ ਕੇਸ਼ੋ ਕੇਸ਼ੋ ਕੂਕੀ ਹੈ। ਉਸ ਵਾਹਿਗੁਰੂ ਦਾ ਨਾਮ ਕੂਕਦੇ ਰਹੀਏ, ਬੋਲਦੇ ਰਹੀਏ, ਲੈਂਦੇ ਰਹੀਏ, ਜਪਦੇ ਰਹੀਏ, ਨਾ ਸੋਈਏ ਆਸਾਰ, ਕਦੇ ਵੀ ਇਸ ਮਾਮਲੇ ਚ ਸੌਣਾ ਨਾ ਹੋਵੇ, ਇਸ ਮਾਮਲੇ ਚ ਆਲਸ ਤੇ ਨੀਂਦ ਨਾ ਵਿਆਵੇ, ਇਸ ਪਾਸੇ ਜਾਗਦੇ ਹੀ ਰਹੀਏ। ਸਰੀਰ ਸੌ ਜਾਏ ਲੇਕਿਨ ਸਿਮਰਨ ਜਾਗਦਾ ਰਹੇ, ਸਰੀਰ ਖਾ ਰਿਹਾ ਹੋਵੇ ਮਨ ਜਪ ਰਿਹਾ ਹੋਵੇ, ਸਰੀਰ ਚੱਲ ਰਿਹਾ ਹੋਵੇ ਕਿਰਿਆ ਕਰ ਰਿਹਾ ਹੋਵੇ ਸੰਸਾਰ ਦੀ ਕੋਈ ਵੀ, ਹਿਰਦੇ ਵਿੱਚ ਨਾਮ ਦਾ ਚੱਕਰ ਚੱਲ ਰਿਹਾ ਹੋਵੇ, ਲੜੀ ਬੱਝੀ ਹੋਵੇ, ਸਵਾਸਾਂ ਨਾਲ ਨਾਮ ਚੱਲ ਰਿਹਾ ਹੋਵੇ, ਐਸਾ ਆਨੰਦ ਆਏਗਾ ਸਵਾਸ ਵੀ ਖੁਸ਼ਬੂਦਾਰ ਹੋ ਜਾਣ, ਰੋਮਾਂ ਵਿੱਚ ਚਰਨਾਟਾਂ ਛਿੜਨਗੀਆਂ, ਸਵਾਦ ਆਵੇਗਾ, ਆਨੰਦ ਆਵੇਗਾ, ਉਸ ਨੀਂਦ ਵਿੱਚ ਵੀ ਰਸ ਹੋਵੇਗਾ, ਉਸ ਜਾਗਣ ਵਿੱਚ ਵੀ ਸਵਾਦ ਹੋਵੇਗਾ, ਉਸ ਖਾਣ ਵਿੱਚ ਵੀ ਆਨੰਦ ਹੋਵੇਗਾ ਜਿਹੜਾ ਨਾਮ ਨਾਲ ਰਤੇ ਆ। ਤੇ ਜੇ ਨਾਮ ਤੋਂ ਟੁੱਟੇ ਹੋਏ ਆ ਤੇ ਵੇਖਦੇ ਹੀ ਪਏ ਆ, ਸੁਖੀ ਤਾਂ ਕੋਈ ਨਹੀਂ, ਚੈਨ ਤਾਂ ਕੋਈ ਨਹੀਂ। ਸਾਹਿਬ ਕਹਿੰਦੇ ਨੇ ਚੈਨ ਲੈਣਾ ਤੇ ਦਿਨ ਰਾਤ ਨਾ ਸੋਈਏ ਆਸਾਰ, ਰਾਤ ਦਿਵਸ ਕੇ ਕੂਕਣੇ ਕਬੂ ਕੇ ਸੁਣੇ ਪੁਕਾਰ, ਦਿਨ ਰਾਤ ਕੇਸ਼ੋ ਕੇਸ਼ੋ ਜਪਦੇ ਆ, ਵਾਹਿਗੁਰੂ ਵਾਹਿਗੁਰੂ ਜਪਦੇ ਆ, ਨਾਮ ਦਾ ਰੱਟਾ ਲਾਉਂਦੇ ਆ, ਕਦੇ ਤਾਂ ਐਸਾ ਵਕਤ ਆਏਗਾ। ਸਾਹਿਬ ਕਲਗੀਧਰ ਪਾਤਸ਼ਾਹ ਬੜੀ ਪਿਆਰੀ ਗੱਲ ਕਹਿੰਦੇ, ਸਾਹਿਬ ਕਹਿੰਦੇ ਨੇ ਇੱਕ ਚਿੱਤ ਜੇ ਇੱਕ ਛਿਣ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਜਿਹਨੇ ਇੱਕ ਚਿੱਤ ਹੋ ਕੇ ਇੱਕ ਪਲ ਵੀ ਯਾਦ ਕਰ ਲਿਆ ਨਾ, ਉਸ ਵਾਹਿਗੁਰੂ ਦਾ ਸਿਮਰਨ ਇੱਕ ਪਲ ਵੀ ਕਰ ਲਿਆ, ਕਮਾਲ ਦੀ ਗੱਲ ਹੈ। ਇੱਕ ਪਲ ਅਸੀਂ ਤਾਂ ਸਾਰੀ ਉਮਰ ਚ ਕਈ ਵਾਰੀ ਕੀਤਾ ਹੋਵੇ, ਉਹ ਨਹੀਂ, ਜਿਹੜੀ ਇੱਕ ਚਿੱਤ ਵਾਲੀ ਗੱਲ ਹੈ ਉਹ ਬੜੀ ਔਖੀ ਹੈ, ਇੱਕ ਚਿੱਤ ਨਹੀਂ ਪਏ ਹੁੰਦੇ। ਤੇ ਸਿਆਣੇ ਬਜ਼ੁਰਗ ਗੱਲ ਕਹਿੰਦੇ ਹੁੰਦੇ ਸਨ, ਉਹ ਕਹਿੰਦੇ ਸਨ ਗੱਲ ਮੂੰਹੋਂ ਸੋਚ ਕੇ ਕੱਢਣੀ ਚਾਹੀਦੀ ਏ, ਅੱਠਾਂ ਪੈਰਾਂ ਚ ਕੋਈ ਸਮਾਂ ਐਸਾ ਹੁੰਦਾ, ਉਹ ਸਮਾਂ ਨੀਅਤ ਨਹੀਂ ਹੈ, ਸਿਆਣੇ ਕਹਿੰਦੇ ਸਨ। ਕਹਿੰਦੇ ਨੇ ਇੱਕ ਸਮਾਂ ਅੱਠਾਂ ਪੈਰਾਂ ਚ ਐਸਾ ਨੀਅਤ ਹੁੰਦਾ ਹੈ ਜਿਸ ਵੇਲੇ ਬੰਦਾ ਜੋ ਕੁਝ ਮੂੰਹੋਂ ਕੱਢੇ ਉਹ ਪੂਰਾ ਹੋ ਜਾਂਦਾ। ਹਰ ਬੰਦੇ ਦੇ ਅੰਦਰ ਬੈਠਾ ਹੈ ਨਿਰੰਕਾਰ, ਇਹਨੂੰ ਮੌਕਾ ਦਿੰਦਾ ਹੈ। ਤੇ ਜਿਹੜੇ ਸਿਆਣੇ ਬੰਦੇ ਨੇ ਸੋਚਦੇ ਜਦੋਂ ਮੂੰਹੋਂ ਕੱਢਣੀ ਚੰਗੀ ਗੱਲ ਹੀ ਕੱਢੋ, ਮਾੜੀ ਗੱਲ ਮੂੰਹੋਂ ਕੱਢੋ ਹੀ ਨਾ, ਕਦੇ ਪਤਾ ਨੀ ਕਿਹੜੇ ਵੇਲੇ ਕਹੀ ਹੋਈ ਗੱਲ ਪੂਰੀ ਹੋਣੀ ਏ, ਤੇ ਜੇ ਮਾੜੀ ਗੱਲ ਮੂੰਹੋਂ ਕੱਢੀ ਪੂਰੀ ਹੋ ਗਈ ਫੇਰ ਬੜੇ ਮਹਿੰਗੀ ਪਏ। ਇਸ ਕਰਕੇ ਸਰਬੱਤ ਦੇ ਭਲੇ ਦੀ ਗੱਲ ਕਰੋ, ਆਪਣੇ ਭਲੇ ਦੀ ਗੱਲ ਕਰੋ। ਤੇ ਜੇ ਉਹ ਸਿਆਣਿਆਂ ਦੀ ਗੱਲ ਮੰਨ ਲਈਏ ਨਾ, ਵੀ ਅੱਠਾਂ ਪਹਿਰਾਂ ਵਿੱਚ ਇੱਕ ਵਕਤ ਐਸਾ ਵੀ ਆ ਸਕਦਾ ਹੈ ਜਿਸ ਵੇਲੇ ਮੂੰਹੋਂ ਕੱਢੀ ਹੋਈ ਗੱਲ ਪੂਰੀ ਹੋ ਜਾਂਦੀ, ਕੋਈ ਸਮਾਂ ਐਸਾ ਜਿਸ ਵੇਲੇ ਕਹੀ ਹੋਈ ਗੱਲ ਸਿਰੇ ਲੱਗ ਜਾਣੀ ਹੈ। ਤੇ ਜੇ ਆਪਾਂ ਅੱਠੇ ਪੈਰ ਵਾਹਿਗੁਰੂ ਵਾਹਿਗੁਰੂ ਜਪਦੇ ਰਹੀਏ, ਪਤਾ ਨੀ ਉਹ ਸਮਾਂ ਆ ਜਾਵੇ ਉਸ ਵੇਲੇ ਜਿਸ ਵੇਲੇ ਸਾਡੇ ਮੁੱਖ ਤੇ ਵਾਹਿਗੁਰੂ ਹੋਵੇ, ਤੇ ਉਹ ਸਮਾਂ ਆ ਜਾਵੇ ਜਿਹੜੀ ਗੱਲ ਸਾਡੀ ਪੂਰੀ ਹੋਣੀ ਹੈ। ਉਹ ਕਿਹਾ ਹੋਇਆ ਵਾਹਿਗੁਰੂ ਧੁਰ ਦਰਗਾਹ ਤੱਕ ਸਾਡੀ ਸਾਂਝ ਬਣਾ ਦੇਗਾ, ਉਹ ਸਾਡੇ ਲੇਖੇ ਲਵਾ ਦੇਗਾ ਸਵਾਸ। ਉਹ ਇੱਕ ਵਾਰੀ ਕਿਹਾ ਹੋਇਆ ਵਾਹਿਗੁਰੂ, ਇੱਕ ਚਿੱਤ ਕਿਹਾ ਹੋਇਆ ਵਾਹਿਗੁਰੂ, ਜੰਮਣ ਮਰਨ ਦੇ ਸਾਰੇ ਗੇੜ ਮੁਕਾ ਕੇ ਪ੍ਰਭੂ ਦੀ ਦਰਗਾਹ ਤੱਕ ਸਾਡੀ ਪਹੁੰਚ ਕਰਾ ਦੇਵੇਗਾ। ਨਹੀਂ ਤਾਂ ਜੀਵਨ ਦੀ ਸਾਰੀ ਬਾਜ਼ੀ ਬੋਝ ਬਣੀ ਹੋਈ ਹੈ ਸਾਡੇ ਤੇ, ਨਾਮ ਬਿਨਾਂ ਸਭ ਕੂੜ ਗਾਲੀ ਹੋਚੀਆਂ। ਸਾਹਿਬ ਕਹਿੰਦੇ ਨੇ ਹੋਛੇ ਝੰਝਟਾਂ ਦੇ ਵਿੱਚ ਸਾਰਾ ਜੀਵਨ ਬਤੀਤ ਹੁੰਦਾ ਚਲਿਆ ਜਾ ਰਿਹਾ ਹੈ। ਭਗਤਾਂ ਵੱਲ ਵੇਖੋ ਜਿਹੜੇ ਜੀਵਨ ਵਿੱਚ ਨਾਮ ਪ੍ਰਾਪਤ ਕਰਕੇ ਤੇ ਸੁੱਖ ਪੈ ਲੈਂਦੇ ਨੇ, ਆਨੰਦ ਪੈ ਲੈਂਦੇ ਨੇ।

ਜੰਮਣ ਦਾ ਦੁੱਖ, ਮਰਨ ਦਾ ਦੁੱਖ, ਜੀਵਨ ਦਾ ਦੁੱਖ, ਪਰਲੋਕ ਦਾ ਦੁੱਖ ਸਾਰਾ ਖਤਮ ਹੋ ਕੇ ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨ ਪ੍ਰੇਰਨਾ ਹੈ। ਨਾਮ ਗੋਬਿੰਦ ਕਾ ਸਦਾ ਲੀਜੈ ਮਿਟਹਿ ਕਮਾਣੇ ਪਾਪ ਚਿਰਾਣੇ। ਚਿਰਾਂ ਦੇ ਪਾਪ ਖਤਮ ਹੋ ਜਾਂਦੇ ਨੇ, ਜਨਮਾਂ ਦੇ ਪਾਪ ਮੁੱਕ ਜਾਂਦੇ ਨੇ। ਸਾਧ ਸੰਗਤ ਮਿਲ ਮੂਆ ਜੀਜੈ ਰਾਜ ਜੋਬਨ ਬਿਸਰੰਤ ਹਰ। ਇਨ੍ਹਾਂ ਚ ਪੈ ਕੇ ਅਸੀਂ ਵਿਛੜ ਜਾਂਦੇ ਹਾਂ, ਭੁੱਲ ਜਾਂਦੇ ਹਾਂ। ਮਾਇਆ ਮਹਾਂ ਦੁੱਖ ਇਹ ਮਹਾਂਤ ਕਹੇ, ਮਹਾਤਮਾ ਲੋਕ ਕਹਿੰਦੇ ਨੇ, ਇਹ ਚੀਜ਼ ਸਾਨੂੰ ਨਿਰੰਕਾਰ ਕੋਲੋਂ ਵਿਛੋੜ ਕੇ ਦੁਖੀ ਕਰਦੀ। ਆਸ ਪਿਆਸ ਰਮਨ ਹਰ ਕੀਰਤਨ, ਆਸਾ ਕਰਕੇ ਪਿਆਸ ਰੱਖ ਕੇ ਨਿਰੰਕਾਰ ਦੇ ਗੁਣ ਗਾਈਏ, ਹਰੀ ਕੀਰਤਨ ਚ ਲੱਗੀਏ। ਇਹ ਪਦਾਰਥ ਭਾਗਵੰਤ ਲਹੇ ਸ਼ਰਨ ਸਮਰੱਥ ਅਗਾਥ ਗੋਚਰਾ ਮੰਗਿਆ ਇੱਥੇ ਪਤਿਤ ਉਧਾਰਨ ਨਾਮ ਤੇਰਾ ਅੰਤਰ ਜਾਮੀ ਨਾਨਕ ਕੇ ਸਵਾਮੀ ਸਰਬੱਤ ਪੂਰਨ ਠਾਕੁਰ।

0: ਕਬੀਰ ਜੀ ਕਹਿੰਦੇ ਨੇ ਇਹ ਦੇਹ ਨੂੰ ਵੇਖ ਕੇ ਮਾਣ ਨਾ ਕਰ, ਇਹ ਇੱਕ ਦਿਨ ਤੂੰ ਏਦਾਂ ਛੱਡ ਜਾਣੀ ਹੈ ਜਿਵੇਂ ਪੁਰਾਣਾ ਸਰਪ ਕੁੰਜ ਝਾੜ ਕੇ ਅੱਗੇ ਤੁਰ ਜਾਂਦਾ।
1: ਕਬੀਰ ਗਰਬ ਨਾ ਕੀਜੀਏ, ਰੰਕ ਨਾ ਹੱਸੀਏ ਕੋਏ,
0: ਗਰੀਬ ਨੂੰ ਵੇਖ ਕੇ ਉਹਦਾ ਮਜ਼ਾਕ ਨਾ ਉਡਾ। ਕਿਉਂ?

ਸੱਚੇ ਸਤਿਗੁਰੂ ਦਾ ਉਪਦੇਸ਼ ਹੈ। ਹਰੀ ਦੇ ਨਾਮ ਦਾ ਸਿਮਰਨ ਕਰਨਾ ਤੇ ਹਰੀ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਦ੍ਰਿੜ ਕਰਨਾ। ਉੱਠਦੇ ਬੈਠਦੇ ਸੌਂਦੇ ਜਾਗਦੇ ਅੱਠੇ ਪਹਿਰ ਪ੍ਰਭੂ ਦੀ ਯਾਦ ਦੇ ਵਿੱਚ ਮਗਨ ਰਹਿਣਾ, ਇਹ ਹਰੀ ਦਾ ਨਾਮ ਹੀ ਹੈ ਜੋ ਗੁਰਸਿੱਖ ਨੂੰ ਲੋਕ ਤੇ ਪਰਲੋਕ ਵਿੱਚ ਸਹਾਈ ਹੁੰਦਾ ਹੈ ਅਤੇ ਮਨ ਬਾਂਛਿਤ ਫਲ ਦਿੰਦਾ ਹੈ। ਸਾਹਿਬ ਫਰਮਾਉਂਦੇ ਹਨ, ਸੁਨ ਉਪਦੇਸ਼ ਹਿਰਦੈ ਵਸਾਵੈ, ਮਨ ਇੱਛੇ ਨਾਨਕ ਫਲ ਪਾਵੈ। ਸਤਿਗੁਰੂ ਜੀ ਦਾ ਉਪਦੇਸ਼ ਸਿੱਖ ਨੂੰ ਸਮਝਾਉਂਦਾ ਰਹਿੰਦਾ ਹੈ ਕਿ ਸਦਾ ਪ੍ਰਭੂ ਦੀ ਸ਼ਰਨ ਵਿੱਚ ਰਹੋ, ਕਿਉਂਕਿ ਪ੍ਰਭੂ ਦੀ ਸ਼ਰਨ ਤੋਂ ਬਿਨਾਂ ਹੋਰ ਕਿਸੇ ਦੀ ਵੀ ਸ਼ਰਨ ਬਿਰਥੀ ਹੈ। ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ, ਜਿਸ ਕੈ ਦੀਏ ਰਹਿ ਅਗਹਾਏ, ਬਹੁੜ ਨ ਤ੍ਰਿਸ਼ਨਾ ਲਾਗੈ ਆਏ। ਸਦਾ ਤੇ ਸੰਗ ਚੱਲਣ ਵਾਲਾ ਸਾਥੀ ਸਿਰਫ ਪ੍ਰਭੂ ਦਾ ਨਾਮ ਹੀ ਹੈ। ਸਾਹਿਬ ਬਾਣੀ ਦੁਆਰਾ ਗੁਰੂ ਤੇਗ ਬਹਾਦਰ ਪਾਤਸ਼ਾਹ ਸਮਝਾਉਂਦੇ ਹਨ, ਹਰ ਜਸ ਰੇ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ। ਗੁਰਦੇਵ ਕਹਿੰਦੇ ਹਨ ਕਿ ਸਮਾਂ ਬੀਤਦਾ ਜਾ ਰਿਹਾ ਹੈ, ਮੇਰਾ ਕਿਹਾ ਮਨ ਤੇ ਹਰੀ ਜਸ ਕਰਕੇ ਆਪਣਾ ਜੀਵਨ ਸਫਲਾ ਕਰ ਲੈ। ਅਵਸਰ ਬੀਤਿਓ ਜਾਤ ਹੈ, ਕਹੋ ਮਾਨ ਲੈ ਮੇਰੇ।

ਪਾਰਸ ਨਾਲ ਛੁਆ ਦੇਈਏ ਤਾਂ ਉਹ ਲੋਹਾ ਨਹੀਂ ਰਹਿੰਦਾ, ਸੋਨਾ ਬਣ ਜਾਂਦਾ। ਗੁਰੂ ਨਾਨਕ ਦੇ ਚਰਨ ਐਸੇ ਪਾਰਸ ਹਨ, ਜੇ ਇਸ ਦੇ ਨਾਲ ਲੋਹੇ ਨੂੰ ਵੀ ਛੁਆ ਦੇਈਏ ਤਾਂ ਲੋਹਾ ਵੀ ਪਾਰਸ ਬਣ ਜਾਂਦਾ। ਸਾਧ ਸੰਗਤ ਬੋਲੋ ਸ੍ਰੀ ਪਾਰਸ ਭੇਟ ਪਏ ਸੇ ਪਾਰਸ। ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰ ਦੀ ਸੇਵਾ ਜੇ ਕਿਸੇ ਨੇ ਮਨੋਕਾਮਨਾ ਕਰਕੇ ਕੀਤੀ ਤਾਂ ਉਸਦੀ ਮਨੋਕਾਮਨਾ ਪੂਰੀਆਂ ਹੋ ਗਈਆਂ। ਜੇ ਗੁਰੂ ਨਾਨਕ ਦੇ ਦਰ ਦੀ ਸੇਵਾ ਕਿਸੇ ਨੇ ਨਿਸ਼ਕਾਮਤਾ ਦੇ ਨਾਲ ਕੀਤੀ ਤਾਂ ਉਹ ਗੁਰੂ ਨਾਨਕ ਦੇ ਘਰ ਦੇ ਮਾਲਕ ਬਣ ਗਏ। ਸਤਿ ਸੰਗਤ ਬੋਲੋ ਸ੍ਰੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ। ਸ਼ਾਮਾਂ ਦਾ ਦੀਵਾਨ ਸੱਜਿਆ ਤਾਈਏ ਇੱਕ ਪ੍ਰੇਮੀ ਆ ਕੇ ਸਾਹਿਬ ਜੀ ਦੇ ਚਰਨਾਂ ਵਿੱਚ ਇੱਕ ਟਕਾ ਮੱਥਾ ਟੇਕਿਆ। ਗਰੀਬ ਵਿਚਾਰਾ, ਜਿਤਨੀ ਵਿਚਾਰੇ ਦੀ ਵਿੱਤ ਸੀ, ਆ ਕੇ ਇੱਕ ਟੱਕਾ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਰੱਖਿਆ ਤਾਂ ਸਾਹਿਬ ਜੀ ਨੇ ਉਹ ਟੱਕਾ ਲੈ ਕੇ ਆਪਣੀ ਤਲੀ ਤੇ ਰੱਖ ਲਿਆ। ਕੋਲ ਬੈਠੇ ਸਨ ਬਾਬਾ ਸ੍ਰੀ ਚੰਦ, ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਵੱਡੇ ਸਪੁੱਤਰ। ਆਖਿਆ, ਬੇਟਾ ਸ੍ਰੀ ਚੰਦ, ਦੱਸੋ ਸਾਡੀ ਤਲੀ ਵਿੱਚ ਕੀ ਹੈ? ਤਾਂ ਬਾਬਾ ਸ੍ਰੀ ਚੰਦ ਜੀ ਕਹਿਣ ਲੱਗੇ, ਪਿਤਾ ਜੀ, ਤੁਹਾਡੀ ਤਲੀ ਤੇ ਇੱਕ ਟਕਾ ਹੀ ਤਾਂ ਹੈ। ਹੁਣੇ ਸਿੱਖ ਆਇਆ, ਇਸ ਨੇ ਤੁਹਾਡੇ ਅੱਗੇ ਇੱਕ ਟਕਾ ਮੱਥਾ ਟੇਕਿਆ ਜੋ ਤੁਸੀਂ ਆਪਣੀ ਮੁੱਠੀ ਵਿੱਚ ਰੱਖ ਲਿਆ। ਆਪਣੇ ਛੋਟੇ ਪੁੱਤਰ ਲਕਸ਼ਮੀ ਚੰਦ ਜੀ ਕੋਲੋਂ ਪੁੱਛਿਆ, ਬੇਟਾ ਤੂੰ ਦੱਸ ਸਾਡੀ ਤਲੀ ਤੇ ਕੀ ਹੈ? ਕਹਿਣ ਲੱਗੇ, ਪਿਤਾ ਜੀ, ਇੱਕ ਟਕਾ ਹੀ ਤਾਂ ਹੈ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਾਰੀ ਸੰਗਤ ਕੋਲੋਂ ਪੁੱਛਿਆ, ਸਾਧ ਸੰਗਤ ਤੁਸੀਂ ਦੱਸੋ ਸਾਡੀ ਤਲੀ ਤੇ ਕੀ ਹੈ? ਸਾਰਿਆਂ ਨੇ ਆਖਿਆ, ਗਰੀਬ ਨਿਵਾਜ, ਇੱਕ ਟਕਾ ਹੀ ਹੈ। ਤਾਂ ਹੀ ਸੇਵਾ ਕਰਦੇ ਹੋਏ ਭਾਈ ਲਹਿਣਾ ਜੀ ਉੱਥੇ ਆਏ, ਘਾਹ ਦੀ ਪੰਡ ਸਿਰ ਤੋਂ ਇੱਕ ਪਾਸੇ ਰੱਖ ਕੇ ਸੰਗਤ ਵਿੱਚ ਜਿੱਥੇ ਜਗ੍ਹਾ ਮਿਲਦੀ ਸੀ ਬੈਠ ਗਏ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਭਾਈ ਲਹਿਣਾ ਜੀ ਨੂੰ ਕੋਲ ਸੱਦਿਆ, ਆਖਿਆ, ਲੈਣਿਆ ਇੱਥੇ ਆ ਜੀ। ਗਰੀਬ ਨਿਵਾਜ, ਲੈਣਿਆ ਤੂੰ ਦੱਸ ਬਈ ਸਾਡੀ ਤਲੀ ਤੇ ਕੀ ਹੈ? ਸਾਧ ਸੰਗਤ ਬੋਲੋ ਸ੍ਰੀ। ਭਾਈ ਲਹਿਣਾ ਜੀ ਦੇ ਹੱਥ ਜੁੜ ਗਏ, ਬੇਨਤੀ ਕੀਤੀ, ਗਰੀਬ ਨਿਵਾਜ, ਮੈਂ ਕੌਣ ਹਾਂ ਕਿ ਦੱਸਾਂ ਕਿ ਤੇਰੀ ਤਲੀ ਤੇ ਕੀ ਹੈ? ਨਹੀਂ ਲੈਣਿਆ, ਦੱਸ ਬਈ, ਜੋ ਵੇਖਿਆ ਹੀ ਉਹੀ ਦੱਸ। ਤਾਂ ਭਾਈ ਲਹਿਣਾ ਜੀ ਹੱਥ ਜੋੜ ਕੇ ਕਹਿਣ ਲੱਗੇ, ਗਰੀਬ ਨਿਵਾਜ, ਆਪ ਦੀ ਤਲੀ ਤੇ 14 ਲੋਕਾਂ ਦੀ ਪਾਤਸ਼ਾਹੀ ਹੈ, ਔਰ ਜੇ ਇਹ ਮੇਰ ਭਰਿਆ ਹੱਥ ਤੂੰ ਜਿਸ ਦੇ ਸਿਰ ਤੇ ਰੱਖ ਦੇਵੇਂ ਨਾ, ਉਹ 14 ਲੋਕਾਂ ਦਾ ਪਾਤਸ਼ਾਹ ਬਣ ਸਕਦਾ। ਸਤਿ ਸੰਗਤ ਬੋਲੋ ਸ੍ਰੀ। ਹਾਂ ਬਈ, ਗੁਰੂ ਨਾਨਕ ਦੇ ਜਿਸ ਨੇ ਜਿਸ ਭਾਵਨਾ ਨਾਲ ਗੁਰੂ ਨਾਨਕ ਨੂੰ ਪੂਜਿਆ, ਗੁਰੂ ਨਾਨਕ ਨੇ ਉਸ ਨੂੰ ਉਹ ਜਿਹਾ ਫਲ ਦਿੱਤਾ। ਇੱਥੇ ਤਾਂ ਸਿਦਕ ਔਰ ਪਿਆਰ ਦੀ ਗੱਲ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰ ਤੇ ਜਿਤਨਾ ਕੋਈ ਵੱਡਾ ਸਿਦਕ ਦਾ ਝੋਲ ਲੈ ਕੇ ਆਏਗਾ, ਉਤਨੀਆਂ ਹੀ ਬਖਸ਼ੀਸ਼ਾਂ ਦੀ ਦਾਤਾਂ ਗੁਰੂ ਨਾਨਕ ਕੋਲੋਂ ਲੈ ਕੇ ਜਾਏਗਾ। ਸਤਿ ਸੰਗਤ ਬੋਲੋ ਸ੍ਰੀ। ਇਸ ਵਾਸਤੇ ਪੰਜਵੇਂ ਪਾਤਸ਼ਾਹ

ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਦੇ ਸਮੇਂ ਬੀਬੀ ਸੁਲੱਖਣੀ ਹੋਈ ਹੈ। ਬਹੁਤੀਆਂ ਥਾਵਾਂ ਤੇ ਵਿਚਾਰੀ ਗਈ ਲੇਕਿਨ ਕਿਤੋਂ ਪੁੱਤਰ ਦੀ ਦਾਤ ਨਾ ਮਿਲੀ। ਸ਼ਿਵਾਲਿਆਂ ਤੇ ਵੀ ਗਈ, ਜੋਗੀਆਂ ਦੇ ਮੱਠਾਂ ਵਿਚ ਵੀ ਗਈ, ਕਬਰਾਂ ਨੂੰ ਵੀ ਜਾ ਕੇ ਪੂਜਿਆ, ਮਣੀ ਮਸਾਣਾ ਵਿਚ ਵੀ ਗਈ ਲੇਕਿਨ ਕਿਤੋਂ ਖਰੈਤ ਨਾ ਪਈ। ਤਾਂ ਕਿਸੇ ਨੇ ਸੁਲੱਖਣੀ ਨੂੰ ਸਰੋਤ ਪਾਈ, ਸੁਲੱਖਣੀਏ ਜੇ ਪੁੱਤਰ ਚਾਹੁੰਦੀ ਹੈ ਤਾਂ ਗੁਰੂ ਨਾਨਕ ਦੇ ਦਰ ਤੇ ਜਾ। ਇਸ ਵੇਲੇ ਗੁਰੂ ਨਾਨਕ ਦੀ ਛੇਵੀਂ ਜੋਤ ਮੀਰੀ ਪੀਰੀ ਦਾ ਮਾਲਕ ਗੁਰੂ ਹਰਗੋਬਿੰਦ ਅਕਾਲ ਤਖਤ ਤੇ ਸੁਸ਼ੋਭਿਤ ਹੈ। ਤੂੰ ਉਹਨਾਂ ਦੇ ਚਰਨਾਂ ਵਿਚ ਜਾ ਕੇ ਬੇਨਤੀ ਕਰ ਤੇ ਜੋ ਗੁਰੂ ਨਾਨਕ ਦੇ ਦਰ ਤੇ ਜਾ ਕੇ ਅਰਦਾਸ ਕਰਦਾ, ਮੰਗ ਮੰਗਦਾ, ਉਹ ਕਦੇ ਫਿਰ ਖਾਲੀ ਨਹੀਂ ਲੋਟਦਾ। ਸਤ ਸੰਗਤ ਬੋਲੋ ਸ੍ਰੀ। ਬੀਬੀ ਸੁਲੱਖਣੀ ਜਦੋਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਜੀ ਦੇ

ਜਨਮਾਂ ਤੱਕ ਪੁੱਤਰ ਲਿਖਿਆ ਹੀ ਕੋਈ ਨਹੀਂ। ਸਤਸੰਗਤ ਬੋਲੋ ਸ੍ਰੀ। ਬੜੀ ਉਦਾਸ ਬੇਚਾਰੀ ਵਾਪਸ ਤੁਰ ਪਈ। ਜਾ ਰਹੀ ਤੇ ਰਸਤੇ ਵਿਚ ਭਾਈ ਗੁਰਦਾਸ ਜੀ ਮਿਲ ਗਏ। ਅੱਖਾਂ ਵਿਚ ਆਂਸੂ ਸੁਲੱਖਣੀ ਦੇ। ਭਾਈ ਗੁਰਦਾਸ ਜੀ ਕਹਿਣ ਲੱਗੇ, ਕੀ ਗੱਲ ਹੈ ਬੀਬੀ? ਆ ਗੁਰੂ ਨਾਨਕ ਦੇ ਦਰ ਤੇ ਤਾਂ ਜਿਹੜਾ ਰੋਂਦਾ ਹੋਇਆ ਆਉਂਦਾ ਉਹ ਵੀ ਹੱਸਦਾ ਜਾਂਦਾ, ਤੇ ਤੂੰ ਕਿਉਂ ਰੋ ਰਹੀ ਹੈ? ਆਖਿਆ, ਇੱਕ ਦਾਤ ਪੁੱਤਰ ਦੀ ਮੰਗਣ ਆਈ ਸਾਂ, ਲੇਕਿਨ ਅੱਜ ਗੁਰੂ ਨਾਨਕ ਦੇ ਦਰ ਤੋਂ ਵੀ ਜਵਾਬ ਹੋ ਗਿਆ। ਭਾਈ ਗੁਰਦਾਸ ਜੀ ਕਹਿਣ ਲੱਗੇ, ਸਾਹਿਬ ਜੀ ਨੇ ਕੀ ਆਖਿਆ? ਆਖਿਆ, ਸਾਹਿਬ ਜੀ ਕਹਿੰਦੇ ਨੇ ਤੇਰੇ ਭਾਗਾਂ ਵਿਚ ਪੁੱਤਰ ਹੈ ਹੀ ਕੋਈ ਨੀ। ਤਾਂ ਭਾਈ ਗੁਰਦਾਸ ਜੀ ਕਹਿਣ ਲੱਗੇ, ਤਾਂ ਤੂੰ ਬੇਨਤੀ ਕਰਨੀ ਸੀ, ਜੇ ਉੱਥੇ ਭਾਗਾਂ ਵਿਚ ਨਹੀਂ ਲਿਖਿਆ ਤੇ ਹੁਣ ਲਿਖ ਦਿਓ। ਸਤਸੰਗਤ ਬੋਲੋ ਸ੍ਰੀ। ਉੱਥੇ ਵੀ ਲਿਖਣ ਵਾਲਾ ਤੂੰ ਹੀ ਹੈ ਔਰ ਇੱਥੇ ਵੀ ਦੇਣ ਵਾਲਾ ਤੂੰ ਹੀ ਹੈ। ਤਾਂ ਬੀਬੀ ਸੁਲੱਖਣੀ ਜੁਗਤ ਦੱਸੀ ਭਾਈ ਗੁਰਦਾਸ ਨੇ। ਭਾਈ ਗੁਰਦਾਸ ਜੀ ਕਹਿਣ ਲੱਗੇ, ਜਦੋਂ ਕੱਲ ਸਾਹਿਬ ਜੀ ਜਾਣਗੇ ਨਾ ਬਾਹਰ ਘੋੜੇ ਤੇ ਸਵਾਰ ਹੋ ਕੇ, ਤਾਂ ਫਿਰ ਤੂੰ ਰਸਤੇ ਵਿਚ ਬੇਨਤੀ ਕਰੀ। ਅੱਜ ਬੀਬੀ ਸੁਲੱਖਣੀ ਰਸਤੇ ਤੇ ਆ ਕੇ ਖੜੋ ਗਈ, ਕਿਉਂਕਿ ਪਤਾ ਸੀ ਕਿ ਅੱਜ ਇਸ ਰਸਤਿਓਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਜੀ ਨੇ ਲੰਘਣਾ ਹੈ। ਆ ਕੇ ਰਸਤੇ ਤੇ ਖੜੋ ਗਈ। ਜਦੋਂ ਸਾਹਿਬ ਜੀ ਆਏ ਘੋੜੇ ਤੇ ਚੜੇ ਤੇ ਬੀਬੀ ਸੁਲੱਖਣੀ ਨੇ ਚਰਨ ਪਕੜ ਲਏ। ਓ ਗਰੀਬ ਨਿਵਾਜ, ਕਿਰਪਾ ਕਰੋ, ਨਾਮ ਮੇਰਾ ਸੁਲੱਖਣੀ, ਮੈਂ ਵਸਦੀ ਹਾਂ ਚੋਬੇ, ਅਰਜ ਕਰੇਨੀ ਆ ਗੁਰੂ ਹਰਗੋਬਿੰਦ ਅੱਗੇ, ਅਫਲ ਜਾਂਦੀ ਨੂੰ ਕੋਈ ਫਲ ਲੱਗੇ। ਸਾਧ ਸੰਗਤ ਬੋਲੋ ਸ੍ਰੀ। ਬੇਨਤੀ ਕਰਦੀ ਹਾਂ ਇੱਕ ਪੁੱਤਰ ਦੀ ਦਾਤ। ਸਾਹਿਬ ਜੀ ਕਹਿਣ ਲੱਗੇ, ਤੈਨੂੰ ਕੱਲ ਜੋ ਕਿਹਾ ਸੀ ਤੇਰੇ ਭਾਗਾਂ ਵਿਚ ਨਹੀਂ। ਆਖਿਆ, ਫਿਰ ਗਰੀਬ ਨਿਵਾਜ, ਉੱਥੇ ਵੀ ਭਾਗ ਲਿਖਣ ਵਾਲਾ ਤੂੰ ਹੀ ਹੈ ਔਰ ਇੱਥੇ ਵੀ ਭਾਗ ਬਣਾਉਣ ਵਾਲਾ ਤੂੰ ਹੀ ਹੈ ਨਾ, ਜੇ ਉੱਥੇ ਨਹੀਂ ਲਿਖਿਆ ਤੇ ਹੁਣ ਲਿਖ ਦਿਓ। ਐਸੀ ਜਦੋਂ ਪਿਆਰ ਦੀ ਬੇਨਤੀ ਕੀਤੀ, ਸਾਹਿਬ ਜੀ ਬੜੇ ਪ੍ਰਸੰਨ ਹੋਏ। ਆਖਿਆ, ਚੰਗਾ ਸੁਲੱਖਣੀਏ, ਤੈਨੂੰ ਪੁੱਤਰ ਬਖਸ਼ਿਆ। ਬੀਬੀ ਸੁਲੱਖਣੀ ਹੱਥ ਜੋੜ ਕੇ ਕਹਿਣ ਲੱਗੀ, ਮੈਨੂੰ ਬਹੁਤਿਆਂ ਨੇ ਕਿਹਾ ਤੇਰੇ ਘਰ ਪੁੱਤਰ ਹੋਏਗਾ, ਲੇਕਿਨ ਅੱਜ ਤੱਕ ਹੋਇਆ ਕੋਈ ਨਹੀਂ। ਹੁਣ ਮੈਨੂੰ ਕਹਿ ਤੇ ਇਤਬਾਰ ਨਹੀਂ, ਮੈਨੂੰ ਲਿਖ ਕੇ ਦੇ ਕੇ ਜਾਓ। ਸਾਹਿਬ ਜੀ ਕਹਿਣ ਲੱਗੇ, ਅੱਛਾ, ਫਿਰ ਕਾਗਜ਼ ਕਲਮ ਲਿਆ, ਲਿਖ ਦਈਏ। ਹੋਰ ਤਾਂ ਕੁਝ ਨਾ ਮਿਲਿਆ ਸੁਲੱਖਣੀ ਨੂੰ, ਸਾਹਮਣੇ ਇੱਕ ਠੀਕਰੀ ਪਈ ਸੀ ਘੜੇ ਦੀ। ਉਹ ਠੀਕਰੀ ਚੁੱਕ ਲਿਆ, ਕਹਿੰਦੀ ਹੈ, ਗਰੀਬ ਨਿਵਾਜ, ਇਸੇ ਤੇ ਲਿਖ ਕੇ ਦੇ ਦਿਓ। ਸਾਹਿਬ ਜੀ, ਇਸੇ ਤੇ ਲਿਖ ਦਿਓ, ਆਪਣੇ ਤੀਰ ਨਾਲ ਲਿਖ ਕੇ ਦਿਓ। ਸਤਸੰਗਤ ਬੋਲੋ ਸ੍ਰੀ। ਗੁਰੂ ਹਰਗੋਬਿੰਦ ਜੀ ਨੇ ਪੱਠੇ ਵਿੱਚੋਂ ਤੀਰ ਕੱਢਿਆ ਤੇ ਜਦੋਂ ਠੀਕਰੀ ਤੇ ਏਕਾ ਪਾਉਣ ਲੱਗੇ, ਤਾਂ ਬੀਬੀ ਸੁਲੱਖਣੀ ਨੇ ਹੱਥ ਜੋੜ ਕੇ ਸਾਹਿਬ ਜੀ ਦੇ ਘੋੜੇ ਅੱਗੇ ਬੇਨਤੀ ਕੀਤੀ, ਤੂੰ ਤਾਂ ਗੁਰੂ ਦਾ ਘੋੜਾ ਹੈ, ਸਾਹਿਬ ਜੀ ਹਰ ਵੇਲੇ ਤੇਰੇ ਤੇ ਅਸਵਾਰਾ ਕਰਦੇ ਹਨ, ਗੁਰੂ ਨਾਨਕ ਦੇ ਤਾਂ ਕੁੱਤਿਆਂ ਵਿਚ ਵੀ ਕਰਾਮਾਤ ਹੈ, ਤੂੰ ਵੀ ਕੋਈ ਕਰਾਮਾਤ ਕਰਕੇ ਦਿਖਾ। ਘੋੜੇ ਨੇ ਆਖਿਆ, ਸੁੰਭ ਹਿਲਾਇਆ, ਆਖਿਆ, ਠਹਿਰ, ਮੈਂ ਤੈਨੂੰ ਜੋ ਲੈ ਕੇ ਦੇਣ ਲੱਗਾ ਹਾਂ ਉਹ ਦੁਨੀਆਂ ਵੇਖੇਗੀ। ਸਤਸੰਗਤ ਬੋਲੋ ਸ੍ਰੀ। ਸਾਹਿਬ ਜੀ ਠੀਕਰੀ ਤੇ ਤੀਰ ਨਾਲ ਜੋ ਏਕਾ ਪਾਣ ਲੱਗੇ ਤੇ ਘੋੜੇ ਨੇ ਜੋ ਸੁੰਭ ਹਿਲਾਇਆ, ਏਕੇ ਦਾ ਸਤ ਬਣ ਗਿਆ। ਸਾਹਿਬ ਜੀ ਕਹਿਣ ਲੱਗੇ, ਲੈ ਸੁਲੱਖਣੀਏ, ਇੱਕ ਦੇਣ ਲੱਗੇ ਸਾਂ, ਇਹ ਤਾਂ ਸਤ ਲਿਖੇ ਗਏ। ਕਹਿਣ ਲੱਗੀ, ਗਰੀਬ ਨਿਵਾਜ, ਲੋੜ ਹੀ ਸੱਤਾਂ ਦੀ ਸੀ, ਇੱਕ ਨਾਲ ਬਣਨਾ ਹੀ ਕੁਝ ਨਹੀਂ ਸੀ। ਸਤਸੰਗਤ ਬੋਲੋ ਸ੍ਰੀ। ਜ਼ਮੀਨਾਂ ਜਾਇਦਾਦਾਂ ਬਹੁਤ ਹਨ, ਲੋੜ ਹੀ ਸੱਤਾਂ ਦੀ ਸੀ। ਤੇ ਫਿਰ ਜਦੋਂ ਬੀਬੀ ਸੁਲੱਖਣੀ ਦੇ ਘਰ ਪਹਿਲਾ ਪੁੱਤਰ ਜੰਮਿਆ, ਲੈ ਕੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਦੇ ਚਰਨਾਂ ਵਿਚ ਲੈ ਕੇ ਪਹੁੰਚੀ, ਜਾ ਚਰਨਾਂ ਤੇ ਮੱਥਾ ਟਿਕਾਇਆ ਤੇ ਰਸਨਾ ਨਾਲ ਕੀ

ਮੈਨੂੰ ਆਪਣਾ ਨਾਮ ਦੇ। ਤਾਂ ਨਾਮ ਕਿਹਦੇ ਕੋਲੋਂ ਮੰਗ ਰਹੇ ਨੇ? ਜਿਹੜਾ ਜ਼ਰੇ ਜ਼ਰੇ ਵਿੱਚ ਰਮਿਆ ਹੋਇਆ, ਜਿਹੜਾ ਘੱਟ ਘੱਟ ਰਵ ਰਿਹਾ ਬਨਵਾਰੀ। ਤਾਂ ਸਾਹਿਬ ਸੱਚੇ ਪਾਤਸ਼ਾਹ ਦੀ ਮਹਾਨ ਪਵਿੱਤਰ ਬਾਣੀ ਦਾ ਇਹ ਪਵਿੱਤਰ

ਤੇ ਫੁੱਲਾਂ ਦਾ ਸੋਹਣਾ ਜਿਹਾ ਗੁਲਦਸਤਾ ਬਣਾ ਕੇ ਪ੍ਰਭੂ ਦੀ ਮੂਰਤੀ ਨੂੰ ਚੜਾਉਣ ਵਾਸਤੇ ਮਾਲਣ ਤੁਰੀ ਜਾਵੇ ਤਾਂ ਅੱਗੋਂ ਭਗਤ ਜੀ ਮਿਲ ਪਏ, ਕਹਿਣ ਲੱਗੇ ਮਾਲਣੇ ਕਿੱਥੇ ਚੱਲੀ ਏ? ਕਹਿਣ ਲੱਗੀ ਮੈਂ ਇਹ ਗੁਲਦਸਤਾ ਫੁੱਲਾਂ ਦਾ ਲੈ ਕੇ ਪ੍ਰਭੂ ਨੂੰ ਭੇਟ ਕਰਨ ਚੱਲੀ ਆ। ਤਾਂ ਕਹਿਣ ਲੱਗੇ ਜਿਹੜੇ ਫੁੱਲ ਤੂੰ ਤੋੜ ਕੇ ਤੁਰੀ ਜਾ ਰਹੀ ਏ ਉਹਨਾਂ ਵਿੱਚ ਜੀਵ ਆਤਮਾ ਹੈ।

फर्स्ट शब्द इज बसंत चढ़िया फूली बन रहा है।

सतगुरु की बाणी सत सत कर जानो गुर सिखो। हर करता आप मोह गढ़ाए,

0: ਰਾਮ ਦੇ ਨਾਮ ਤੇ ਕੁਝ ਦਾਨ ਦੇ ਦੇ, ਕੁਝ ਖਾਣ ਨੂੰ ਦੇ ਬਾਬਾ।
1: ਦਾਨ ਦੇਣ ਜੋਗਾ ਤੇ ਭਾਈ ਮੇਰੇ ਕੋਲ ਕੁਝ ਵੀ ਨਹੀਂ। ਹਾਂ, ਖਾਣ ਲਈ ਦੋ ਰੋਟੀਆਂ ਨੇ, ਇੱਕ ਤੂੰ ਲੈ ਲੈ।
2: ਲੈ, ਤੁਸੀਂ ਬਿਸ਼ਨ ਪਤਾ ਖਾ ਰਹੇ ਸੀ ਨਾ?
1: ਬਿਸ਼ਨ ਪਤਾ? ਉਹ ਬੋਲਿਆ, ਉਹ ਤੇ ਗੁਰੂ ਅਮਰਦਾਸ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਗੁਰੂ ਨਾਨਕ ਦੇਵ ਦੀ ਪਵਿੱਤਰ ਬਾਣੀ ਸੀ।
0: ਬੜੀ ਮਿੱਠੀ ਸੀ ਉਹ ਬਾਣੀ, ਪਰ ਮੁੜ ਕੇ ਨਾ ਪੜ੍ਹਨਾ, ਨਹੀਂ ਤਾਂ ਕਾਲ ਕੋਠੜੀ ਚ ਡੱਕੇ ਜਾਓਗੇ।
1: ਕਾਲ ਕੋਠੜੀ? ਜਿਸ ਦੇ ਵਿੱਚ ਪਰਮਾਤਮਾ ਦੇ ਨਾਂ ਦੀ ਲੋਹ ਹੋਵੇ ਉਸ ਲਈ ਕਾਲ ਕੋਠੜੀ ਵੀ ਸਵਰਗ ਹੁੰਦੀ ਹੈ। ਭੋਲੇ ਜੀਆ, ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋ।

ਬੜੀਆਂ ਸ਼ਕਤੀਆਂ ਵਾਲੇ, ਬੜੀਆਂ ਤਾਕਤਾਂ ਵਾਲੇ, ਬੜੀਆਂ ਅਜ਼ਮਤਾਂ ਵਾਲੇ, ਮਾਲਕ ਦੀ ਰਜ਼ਾ ਵਿੱਚ ਉਹ ਵੀ ਇਸ ਸਰੀਰ ਨੂੰ, ਇਸ ਜੀਵਨ ਨੂੰ ਅਲਵਿਦਾ ਕਹਿ ਗਏ। ਕੋਈ ਨਾ ਰਿਹਾ, ਨਾ ਕੋਈ ਰਿਹਾ ਨਾ ਰਹਿਣ। ਇਹ ਵੱਖਰੀ ਗੱਲ ਹੈ, ਬੰਦਾ ਭੁਲੇਖੇ ਚ ਪੈ ਗਿਆ। ਉਹ ਯਕਸ਼ ਨੇ ਪੁੱਛਿਆ ਸੀ ਅਰਜਨ ਨੂੰ, 14 ਪ੍ਰਸ਼ਨ ਕੀਤੇ ਸਨ, ਇੱਕ ਪ੍ਰਸ਼ਨ ਇਹ ਵੀ ਸੀ, ਪੁੱਛਦਾ ਹੈ ਸੰਸਾਰ ਤੇ ਸਭ ਤੋਂ ਅਚੰਭੇ ਵਾਲੀ ਗੱਲ ਕਿਹੜੀ, ਸਭ ਤੋਂ ਹੈਰਾਨ ਕਰਨ ਵਾਲੀ ਗੱਲ ਕਿਹੜੀ। ਇਹ ਅਰਜਨ ਕਹਿੰਦਾ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਜਿਹੜੀ ਮੈਂ ਵੇਖੀ ਉਹ ਇਹ ਹੈ ਕਿ ਸਾਡੇ ਵਿੱਚੋਂ ਲੋਕ ਤੁਰੀ ਵੀ ਜਾ ਰਹੇ ਨੇ ਤੇ ਜਿਹੜੇ ਬਾਕੀ ਦੇ ਨੇ ਉਹ ਇਹ ਸਮਝਦੇ ਨੇ ਜਾਣ ਵਾਲਾ ਤੁਰ ਗਿਆ, ਮੈਂ ਥੋੜਾ ਜਾਣਾ, ਮੈਂ ਨਹੀਂ ਜਾਣਾ। ਤੁਰਨ ਵਾਲੇ ਤੁਰੀ ਜਾਂਦੇ ਨੇ, ਤੋਰਨ ਵਾਲੇ ਤੋਰੀ ਜਾਂਦੇ ਨੇ ਤੇ ਤੋਰ ਕੇ ਫਿਰ ਇਹ ਸਮਝੀ ਬੈਠੇ ਨੇ ਅਸਾਂ ਕੋਈ ਨਹੀਂ ਤੁਰਨਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਇਸੇ ਭਾਵ ਨੂੰ ਲੈ ਕੇ ਕਹਿੰਦੇ ਨੇ, ਸਾਧੋ ਰਚਨਾ ਰਾਮ ਬਣਾਈ, ਇੱਕ ਬਿਨ ਸਹਿ ਇੱਕ ਅਸਥਿਰ ਮਾਨੇ, ਅਚਰਜ ਲਖਿਓ ਨਾ ਜਾਈ। ਕਹਿੰਦੇ ਨੇ ਅਜੀਬ ਗੱਲ ਨਹੀਂ, ਇੱਕ ਤਾਂ ਤੁਰੇ ਜਾਂਦੇ ਨੇ, ਇੱਕ ਸਮਝਦੇ ਨੇ ਆਪਾਂ ਤਾਂ ਬੈਠੇ ਆ, ਪਰ ਨਹੀਂ, ਜਿਨ੍ਹਾਂ ਦੇ ਨੇਤਰ ਖੁੱਲੇ ਨੇ, ਜਿਨ੍ਹਾਂ ਨੇ ਆਪਣੀ ਸਮਝ ਦੇ ਨੇਤਰ ਬੰਦ ਨਹੀਂ ਕੀਤੇ, ਉਹਨਾਂ ਨੇ ਅੱਖਾਂ ਖੋਲ੍ਹ ਕੇ ਵੇਖਿਆ, ਔਰ ਜਿਨ੍ਹਾਂ ਨੇ ਮੌਤ ਨੂੰ ਅੱਖਾਂ ਖੋਲ ਕੇ ਵੇਖਿਆ ਕੁਝ ਭੁਲੇਖੇ ਚ ਪੈ ਜਾਂਦੇ ਨੇ। ਕਹਿੰਦੇ ਨੇ ਜਿਸ ਵੇਲੇ ਕਬੂਤਰ ਵੱਲ ਕੋਈ ਸ਼ਿਕਾਰੀ ਜਾਨਵਰ ਬਿੱਲੀ ਆਦਿਕ ਆਵੇ ਨਾ ਤੇ ਅੱਖਾਂ ਮੀਟ ਲੈਂਦਾ, ਭੋਲਾ ਜਾਨਵਰ ਐਸਾ ਸਮਝਦਾ ਹੈ ਕਿ ਇਹ ਬਸ ਗਿਆ, ਸ਼ਿਕਾਰ ਕਰਨ ਵਾਲਾ ਜਾਨਵਰ ਗਿਆ, ਖਤਰਾ ਗਿਆ, ਅੱਖਾਂ ਮੀਟ ਲਈਆਂ, ਬਿੱਲੀ ਗਈ, ਬਾਸ ਗਿਆ, ਇਲ ਗਈ, ਕਿਉਂਕਿ ਉਹਨੂੰ ਨਜ਼ਰ ਨਹੀਂ ਆ ਰਹੀ ਨਾ, ਉਹਨੂੰ ਨਜ਼ਰ ਨਹੀਂ ਆ ਰਹੀ, ਉਹ ਸਮਝਦਾ ਗਈ। ਹਾਲਾਂਕਿ ਉਹਦੇ ਅੱਖਾਂ ਮੀਟਣ ਨਾਲ ਸ਼ਿਕਾਰੀ ਜਾਨਵਰ ਦਾ ਕੰਮ ਆਸਾਨ ਹੋ ਜਾਂਦਾ, ਮਗਰ ਨਹੀਂ, ਉਹ ਸਮਝਾ ਕੇ ਗਈ, ਉਹ ਆਪਣੇ ਮਨ ਨੂੰ ਤਸੱਲੀ ਦੇ ਲੈਂਦਾ। ਇਹੀ ਹਾਲ ਬੰਦੇ ਦਾ। ਕਹਿੰਦਾ ਮੌਤ ਦੀ ਗੱਲ ਨਾ ਕਰੋ, ਮੌਤ ਵੱਲੋਂ ਅੱਖਾਂ ਮੀਟ ਲੈਂਦਾ, ਮਤ ਦੀਆਂ ਅੱਖਾਂ ਵੀ ਮੀਟ ਲੈਂਦਾ, ਜ਼ਬਾਨ ਵੀ ਕਹਿੰਦਾ ਬੰਦ ਰੱਖੋ, ਅਰਥੀ ਜਾ ਰਹੀ ਹੈ ਬੱਚਿਆਂ ਨੂੰ ਅੰਦਰ ਵਾਰ ਲਓ, ਮਤ ਕਿਤੇ ਵੇਖਣ, ਇਹ ਸੱਚਾਈ ਨੂੰ ਵੇਖ ਨਾ ਲੈਣ, ਦਹਿਲ ਨਾ ਜਾਣ, ਡਰ ਨਾ ਜਾਣ, ਪਰਚੇ ਰਹਿਣ ਜੀਵਨ ਵਿੱਚ। ਤੇ ਕੋਈ ਕਹਿ ਦਿੰਦਾ, ਕੋਈ ਮੌਤ ਦੀ ਗੱਲ ਕਰਦਾ, ਕਹਿੰਦੇ ਨੇ ਕੋਈ ਚੰਗੀ ਗੱਲ ਕਰ, ਕਿ ਮੌਤ ਦੀ ਗੱਲ ਮਾੜੀ ਹੈ। ਜਿਸ ਨੂੰ ਭਾਈ ਮੂਲਾ ਭਾਈ ਮਰਦਾਨੇ ਦੇ ਦੋ ਪੈਸਿਆਂ ਬਦਲੇ ਲਿਖ ਕੇ ਦਿੰਦਾ ਹੈ, ਉਹ ਸਿਆਲਕੋਟ ਦਾ ਹਟਵਾਣੀਆਂ, ਇੰਨੀ ਕੋਈ ਗੱਲ ਉਹਨੇ ਸੰਗਤ ਵਿੱਚੋਂ ਸਮਝੀ, ਸਤਸੰਗਤ ਵਿੱਚੋਂ ਇੰਨੀ ਕੋਈ ਗੱਲ ਉਹਨੂੰ ਸਮਝ ਆਈ ਕਿ ਮਰਨਾ ਸੱਚ ਤੇ ਜੀਣਾ ਝੂਠ। ਇਹ ਧੰਨ ਗੁਰੂ ਨਾਨਕ ਕਹਿੰਦੇ ਨੇ ਹੈਣ ਸਮਝ ਵਾਲੇ ਬੰਦੇ ਹੈ ਇਸ ਨਗਰ ਵਿੱਚ, ਜਿਹੜੇ ਮਰਨ ਨੂੰ ਸੱਚ ਸਮਝਦੇ ਨੇ। ਜਿਹੜਾ ਵੀ ਜਿਉਂਦਾ ਪਿਆ ਬੰਦਾ ਹੈ, ਮਰਨ ਲਿਖਾਏ ਮੰਡਲ ਮੈਂ ਆਏ, ਹਰ ਇੱਕ ਦੇ ਮੱਥੇ ਤੇ ਮਰਨਾ ਲਿਖਿਆ, ਲੇਕਿਨ ਆਮ ਸਧਾਰਨ ਮਨੁੱਖ ਮਰਨ ਦੀ ਗੱਲ ਕਰਨਾ ਨਹੀਂ ਚਾਹੁੰਦਾ, ਸੁਣਨਾ ਨਹੀਂ ਚਾਹੁੰਦਾ, ਮੌਤ ਵੱਲੋਂ ਅੱਖਾਂ ਮੀਟ ਲੈਣਾ ਚਾਹੁੰਦਾ। ਤੇ ਜਿਹੜਾ ਬੰਦਾ ਮੌਤ ਵੱਲੋਂ ਅੱਖਾਂ ਮੀਟ ਲੈਂਦਾ ਨਾ, ਉਹ ਜੀਵਨ ਚ ਅਵੇਸਲਾ ਹੋ ਜਾਂਦਾ, ਤੇ ਜਿਹੜਾ ਜੀਵਨ ਚ ਅਵੇਸਲਾ ਹੋ ਜਾਂਦਾ ਉਹਨੂੰ ਜੀਣ ਦਾ ਢੰਗ ਨਹੀਂ ਫਿਰ ਆਉਂਦਾ, ਜੀਵਨ ਦਾ ਢੰਗ ਨਾ ਆਉਣ ਕਰਕੇ ਜੀਵਨ ਐਵੇਂ ਤੁਰ ਜਾਂਦਾ, ਐਵੇਂ ਬੀਤ ਜਾਂਦਾ। ਸਮਝ ਵਾਲਿਆਂ ਨੇ ਅੱਖਾਂ ਖੋਲ ਕੇ ਜੀਵਨ ਨੂੰ ਵੀ ਵੇਖਿਆ, ਜੀਵਨ ਦੇ ਅੰਤ ਨੂੰ ਵੀ ਵੇਖਿਆ, ਤੇ ਫਿਰ ਉਹਨਾਂ ਨੇ ਜੀਵਨ ਦਾ ਕੋਈ ਰਾਹ ਬਣਾਇਆ, ਕੋਈ ਢੰਗ ਅਪਣਾਇਆ ਕਿ ਜ਼ਿੰਦਗੀ ਕੈਸੀ ਹੋਣੀ ਚਾਹੀਦੀ ਹੈ। ਮੌਤ ਸਿਰ ਤੇ ਆ ਰਹੀ ਹੈ, ਮੌਤ ਦੀ ਤਲਵਾਰ ਸਿਰ ਤੇ ਲੜਕ ਰਹੀ ਹੈ, ਤੇ ਇੱਥੇ ਕੋਈ ਮਸਤ ਰਹਿਣ ਵਾਲੀ, ਸੁੱਤੇ ਰਹਿਣ ਵਾਲੀ ਗੱਲ ਤਾਂ ਹੈ ਨਹੀਂ, ਜਾਗਦੇ ਰਹਿਣ ਦੀ ਲੋੜ ਹੈ। ਉਹ ਫਿਰ ਜਾਗਦੇ ਨੇ, ਜਾਗਦੇ ਨੇ ਤੇ ਜਿਉਂਦੇ ਨੇ, ਮਹਾਰਾਜ ਤਾਂ ਜਿਉਂਦੇ ਹੀ ਉਹਨਾਂ ਨੂੰ।

ਉਹਨਾਂ ਨੇ ਜ਼ਿੰਦਗੀ ਵਿੱਚ ਜ਼ਿੰਦਗੀ ਦੇਣ ਵਾਲੇ ਨੂੰ ਯਾਦ ਕੀਤਾ, ਜ਼ਿੰਦਗੀ ਲੈ ਲੈਣ ਵਾਲੇ ਨੂੰ ਯਾਦ ਕੀਤਾ, ਭੇਜਣ ਵਾਲੇ ਨੂੰ ਯਾਦ ਕੀਤਾ, ਸੱਦ ਲੈਣ ਵਾਲੇ ਨੂੰ ਯਾਦ ਕੀਤਾ। ਯਾਦ ਕੀਤਾ ਤੇ ਜ਼ਿੰਦਗੀ ਸੁਚੱਜੀ ਹੋ ਗਈ। ਮਹਾਰਾਜ ਕਹਿੰਦੇ ਨੇ ਉਹ ਜਿਉਂਦੇ ਨੇ, ਉਹਨਾਂ ਦਾ ਜੀਵਣਾ ਠੀਕ ਹੈ, ਸੋ ਜੀਵਿਆ ਜਿਸ ਮਨ ਵਸਿਆ ਸੋਏ। ਤੇ ਮਹਾਰਾਜ ਤਾਂ ਕਹਿੰਦੇ ਨੇ ਨਾਨਕ ਅਵਰ ਨਾ ਜੀਵੈ ਕੋਏ, ਕਿ ਮਹਾਰਾਜ ਆਹ ਜਿਹੜੇ ਬਾਕੀ ਸਾਹ ਲੈਂਦੇ ਖਾਂਦੇ ਪੀਂਦੇ ਇਹਨਾਂ ਨੂੰ ਜਿਉਂਦੇ ਨੀ ਗਿਣਦੇ ਤੁਸੀਂ? ਮਹਾਰਾਜ ਕਹਿੰਦੇ ਨੇ ਕਾਹਦਾ ਜੀ, ਇਹ ਕੈਸੀ ਜ਼ਿੰਦਗੀ ਹੈ, ਜੇ ਜੀਵੇ ਪਤ ਲੱਥੀ ਜਾਏ, ਜੇ ਇਸ ਤਰ੍ਹਾਂ ਜਿਉਂਦਾ ਰਿਹਾ, ਖਾਇਆ ਮੈਲ ਵਧਾਇਆ, ਪੈਦੇ ਘਰ ਕੀ ਹਾਨ, ਬਕ ਬਕ ਵਾਦ ਚਲਾਇਆ, ਬਿਨ ਨਾਵੇਂ ਦਿਖ ਜਾਣ, ਜਾਂ ਉਹ ਜਿਹੜੀ ਆਪਾਂ ਰੋਜ਼ ਪੜ੍ਹਨੇ ਆ, ਪਹਿਲਾਂ ਸੁੱਚਾ ਆਪ ਹੋਏ, ਸੁੱਚੇ ਬੈਠਾ ਆਏ, ਸੁੱਚੇ ਅੱਗੇ ਰੱਖੇ ਹੁਣ ਕੋਈ ਨਾ ਪਿੱਛੇ ਜਾਏ, ਸੁੱਚਾ ਹੋਏ ਕਹਿ ਜੇਵਿਆ ਲੱਗਾ ਪੜ੍ਹਨ ਸਲੋਕ, ਕੋਠੀ ਜਾਈ ਸੱਟਿਆ ਕਿਸੇ ਲੱਗਾ ਦੋਖ, ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ, ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ, ਪਾਪੀ ਸਿਉ ਤਨ ਗੱਡਿਆ ਥੁੱਕਾਂ ਪਈਆਂ ਤਿੱਤ। ਸਭ ਕਹਿੰਦੇ ਨੇ ਜਿੱਤ ਮੁੱਖ ਨਾਮ ਨਾ ਉਚਰੇ ਬਿਣ ਨਾਵੇਂ ਰਸ ਕਾਹੇ, ਨਾਨਕ ਇਵੇਂ ਜਾਣੀਏ ਤਿੱਤ ਮੁੱਖ ਥੁੱਕਾਂ ਪਾਏ। ਕਿੰਨਾ ਕੁਝ ਜ਼ਾਇਆ ਕਰ ਛੱਡਿਆ ਜ਼ਿੰਦਗੀ ਦਾ, ਕਿਤਨਾ ਕੁਝ ਬਰਬਾਦ ਕੀਤਾ, ਨਹੀਂ ਕੁਝ ਨਾ ਬਰਬਾਦ ਕੀਤਾ, ਜ਼ਿੰਦਗੀ ਹੀ ਬਰਬਾਦ ਕੀਤੀ, ਜ਼ਿੰਦਗੀ ਦੀ ਤੌਹੀਨ ਕੀਤੀ। ਜੀਵਨ ਦੇਣ ਵਾਲੇ ਦੀ ਵੀ ਇਸ ਗੱਲ ਵਿਚ ਕੋਈ ਅਦਬ ਵਾਲੀ ਗੱਲ ਨਹੀਂ ਹੋਈ, ਸਤਿਕਾਰ ਵਾਲੀ ਕਦਰ ਵਾਲੀ ਗੱਲ ਨਹੀਂ ਹੋਈ ਕਿ ਤੂੰ ਜ਼ਿੰਦਗੀ ਦਿੱਤੀ ਅਜਾਈ ਤੁਰੀ ਗਈ, ਅਸਾਂ ਧਿਆਨ ਵੀ ਨਾ ਦਿੱਤਾ। ਸਭ ਕਹਿੰਦੇ ਨੇ ਨਹੀਂ, ਇਸ ਤਰ੍ਹਾਂ ਦੀ ਜ਼ਿੰਦਗੀ ਜੇ ਜੀਵੇ ਪਤ ਲੱਥੀ ਜਾਏ, ਜੇ ਸੱਚੀ ਦਰਗਾਹ ਚ ਜਾਣ ਲੱਗਾ ਪਤ ਲਵਾ ਕੇ ਗਿਆ, ਉਥੇ ਮਾਣ ਨਾ ਪਾ ਸਕਿਆ, ਇਥੇ ਇੱਜ਼ਤ ਨਾ ਕੀਤੀ, ਉਥੇ ਇੱਜ਼ਤ ਨਾ ਹੋਈ, ਤਾਂ ਫਿਰ ਸਭ ਹਰਾਮ ਜੇਤਾ ਕਿਛ ਖਾਏ। ਰਾਜ ਰੰਗ ਮਾਲ ਰੰਗ ਰੰਗ ਰੱਤਾ ਨੱਚੇ ਨੰਗ, ਨਾਨਕ ਠੱਗਿਆ ਮੁੱਠਾ ਜਾਏ ਬਿਨ ਨਾਵੇਂ ਪਤ ਗਿਆ ਗਵਾਇਆ। ਇਹ ਤਾਂ ਕੋਈ ਗੱਲ ਨਾ ਹੋਈ, ਇਹ ਕੋਈ ਜ਼ਿੰਦਗੀ? ਸਭ ਕਹਿੰਦੇ ਨੇ ਜ਼ਿੰਦਗੀ ਤਾਂ ਉਹ ਹੈ, ਗਿਣਦੇ ਨੇ ਮਹਾਰਾਜ, ਜੀਣ ਵਾਲਿਆਂ ਨੂੰ ਗਿਣਦੇ ਨੇ। ਆਇਆ ਸਫਲ ਤਾਹੂ ਤੋਂ ਗਣੀ ਹੈ, ਕਹਿੰਦੇ ਨੇ ਉਹਦੀ ਜ਼ਿੰਦਗੀ ਨੂੰ ਮੈਂ ਸਫਲ ਹੀ ਸਮਝਣਾ, ਬਲਕਿ ਜਿਉਂਦਾ ਗਿਣਦਾ ਹੀ ਉਹਨਾਂ ਨੂੰ ਹਾਂ। ਜਾਸ ਰਸਨ ਹਰ ਹਰ ਜਸ ਭਣੀਏ, ਆਏ ਬਸੇ ਸਾਧੂ ਕੇ ਸੰਗੇ, ਅਣਦਿਨ ਨਾਮ ਧਿਆਵੇ ਰੰਗੇ, ਆਵਤ ਸੋ ਜਨ ਜਿਹੜਾ ਨਾਮੇ ਰਾਤਾ, ਜਾਂ ਕੋ ਦਇਆ ਮਇਆ ਵਿਧਾਤਾ। ਉਹ ਬੰਦਾ ਆਉਂਦਾ ਹੈ ਠੀਕ ਹੈ, ਜਾਂਦਾ ਵੀ ਹੈ ਠੀਕ ਹੈ, ਪਰ ਉਹਦੇ ਆਉਣ ਦੀ ਗੱਲ ਵੱਖਰੀ ਹੈ। ਹਰ ਕੇ ਸੇਵਕ ਜੋ ਹਰ ਪਾਏ, ਤਿਲਕੀ ਕਥਾ ਨਰਾਰੀ ਨੇ ਵੱਖਰੀ ਗੱਲ ਹੁੰਦੀ। ਇਹ ਕਹਿ ਆਵਣ ਫਿਰ ਜੋਨ ਨਾ ਆਇਆ, ਨਾਨਕ ਹਰ ਕਹਿ ਦਰਸ ਸਮਾਇਆ। ਆਇਆ ਕਮਾਈ ਕੀਤੀ, ਜ਼ਿੰਦਗੀ ਸਫਲੀ ਕੀਤੀ, ਗਿਆ ਪ੍ਰਭੂ ਦੇ ਦਰਸ਼ਨਾਂ ਵਿਚ ਸਮਾ ਗਿਆ, ਸਵਾਦ ਆਇਆ ਆਉਣ ਦਾ, ਆਨੰਦ ਆ ਗਿਆ ਜਾਣ ਵਿਚ। ਉਹਦਾ ਆਉਣਾ ਜਾਣਾ ਉਹਨਾਂ ਵਰਗਾ ਨੀ ਜਿਨ੍ਹਾਂ ਦੀ ਗੱਲ ਆਪਾਂ ਪੜ੍ਹਨੇ, ਆਇਆ ਗਿਆ ਮੋਇਆ ਨਾਉ, ਉਹਨਾਂ ਦੇ ਆਉਣ ਜਾਣ ਦੀ ਗੱਲ ਹੋ ਰਹੀ, ਸੁੱਤੇ ਹੋਏ ਲੋਕਾਂ ਦੀ, ਜੀਵਨ ਨੂੰ ਨਾ ਸਮਝਣ ਵਾਲੇ ਲੋਕਾਂ ਦੀ, ਮੌਤ ਤੋਂ ਨਾ ਜਾਗੇ ਲੋਕਾਂ ਦੀ ਗੱਲ ਹੋ ਰਹੀ, ਜੀਵਨ ਪ੍ਰਤੀ ਸਜਗ ਲੋਕਾਂ ਦੀ ਕਹਾਣੀ ਵੱਖਰੀ। ਉਹ ਸੱਚੇ ਵਾਹਿਗੁਰੂ ਨਾਲ ਜੁੜੇ ਹੋਏ, ਆਉਂਦੇ ਤਾਂ ਉਹ ਵੀ ਨੇ, ਜਾਂਦੇ ਉਹ ਵੀ ਨੇ, ਪਰ ਉਹਨਾਂ ਦੀ ਗੱਲ ਵੱਖਰੀ ਹੈ।

ਸੰਸਾਰ ਦਾ ਆਣਾ ਜਾਣਾ ਤਾਂ ਬਣੇ ਪਰ ਇਸ ਆਉਣ ਤੋਂ ਬਾਅਦ ਜਾਣ ਦੇ ਸਮੇਂ ਨਵੇੜਾ ਸੱਚ ਤੇ ਆਉਣਾ। ਸਦਾ ਰਹਿਣ ਵਾਲੇ ਵਾਹਿਗੁਰੂ ਅਕਾਲ ਪੁਰਖ ਅਸੀਂ ਰੋਜ਼ ਪੜ੍ਹਨੇ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕਿਉਂਕਿ ਰਹਿਣਾ ਜੋ ਨਹੀਂ, ਜਿਹੜਾ ਅੱਜ ਹੈ ਕੱਲ ਨਹੀਂ ਹੋਵੇਗਾ, ਜੋ ਅੱਜ ਤੋਂ 100-200 ਵਰੇ ਪਹਿਲਾਂ ਸੀ ਉਹਦੇ ਬਾਰੇ ਪੜ੍ਹਦੇ ਸੁਣਦੇ ਆ, ਕਦੇ ਯਕੀਨ ਆਉਂਦਾ ਕਦੇ ਨਹੀਂ ਆਉਂਦਾ। ਔਰ ਬਹੁਤ ਕੁਝ ਐਸਾ ਵੀ ਹੈ ਜਿਹਦੇ ਬਾਰੇ ਲਿਖਿਆ ਵੀ ਨਹੀਂ ਗਿਆ, ਅਸੀਂ ਕੁਝ ਸੁਣਦੇ ਵੀ ਨਹੀਂ, ਕੁਝ ਕਹਿ ਵੀ ਨਹੀਂ ਸਕਦੇ। ਬਹੁਤ ਕੁਝ ਸੰਸਾਰ ਤੇ ਐਸਾ ਹੀ ਹੋਇਆ ਜਿਹਦੀ ਕੋਈ ਨਿਸ਼ਾਨੀ ਬਾਕੀ ਨਹੀਂ ਹੈ, ਜਿਹਦੀ ਨਿਸ਼ਾਨੀ ਵੀ ਕੋਈ ਨਹੀਂ, ਜ਼ਿਕਰ ਵੀ ਕੋਈ ਨਹੀਂ, ਉਹਨੂੰ ਸੱਚ ਕਿਵੇਂ ਕਹੋਗੇ? ਔਰ ਹੋਰ ਚਾਰ ਦਿਨਾਂ ਨੂੰ ਜਿਹੜੀਆਂ ਨਿਸ਼ਾਨੀਆਂ ਸਾਡੇ ਕੋਲ ਪਿਛਲੇ ਇਤਿਹਾਸ ਦੀਆਂ ਕਾਇਮ ਨੇ, ਹੋ ਸਕਦਾ ਨਾ ਰਹਿਣ। ਆਉਣ ਵਾਲਾ ਯੁੱਗ ਜਿਸ ਵੇਲੇ ਅਸੀਂ ਗੱਲਾਂ ਕਰੀਏ, ਉਹ ਕਹਿਣ ਇਹ ਝੂਠ ਹੈ, ਇਹ ਮੰਨਣ ਵਿਚ ਨਹੀਂ ਆਉਂਦਾ। ਜੋ ਕੱਲ ਸੀ ਅੱਜ ਝੂਠ ਹੋ ਗਿਆ, ਜੋ ਅੱਜ ਹੈ ਕੱਲ ਝੂਠ ਹੋ ਜਾਏਗਾ, ਉਹਦੇ ਬਾਰੇ ਧੰਨ ਗੁਰੂ ਨਾਨਕ ਕਹਿੰਦੇ ਨੇ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣ ਹਾਰ, ਕੂੜ ਸੋਇਨਾ, ਕੂੜ ਰੁਪਾ, ਕੂੜ ਪਹਿਨਣ ਹਾਰ, ਕੂੜ ਕਾਇਆ,

ਨਾਲ ਪਿਆਰ, ਜੋ ਛੱਡ ਗਿਆ ਉਹਦੇ ਨਾਲ ਪਿਆਰ, ਅੱਜ ਇੱਕ ਛੱਡ ਗਿਆ ਔਰ ਜੋ ਛੱਡ ਗਿਆ ਨਾ, ਇੱਕ ਇਸ਼ਾਰਾ ਕੁਛ ਸੰਕੇਤ ਦੇ ਗਿਆ। ਇੱਕ ਮਹਾਂਪੁਰਸ਼ ਨੇ ਬੜੀ ਪਿਆਰੀ ਗੱਲ ਕਹੀ, ਉਹ ਕਹਿੰਦਾ ਹਰ ਬੱਚਾ ਜੋ ਮਾਤਾ ਦੇ ਗਰਭ ਤੋਂ ਜਨਮ ਲੈਂਦਾ ਇੱਕ ਸੂਚਨਾ ਲੈ ਕੇ ਪੈਦਾ ਹੁੰਦਾ ਹੈ ਕਿ ਮੈਂ ਮਰਨ ਵਾਸਤੇ ਆਇਆ। ਵਰੇ ਗੰਢਾ ਬੀਤਦੀਆਂ ਜਾਂਦੀਆਂ ਨੇ, ਦਿਨ ਬੀਤਦੇ ਜਾਂਦੇ ਨੇ, ਬੱਚਾ ਵੱਡਾ ਹੋ ਰਿਹਾ, ਲੇਕਿਨ ਕਬੀਰ ਜੀ ਕਹਿੰਦੇ ਨੇ ਦੂਜੇ ਪਾਸਿਓਂ ਵੀ ਗਿਣਦਾ, ਉਧਰੋਂ ਵੀ ਵੇਖ ਲੈ। ਜਨਨੀ ਜਾਣਤ ਸੁੱਤ ਵੱਡਾ ਹੋ ਤਾਂ ਮਾਂ ਕਹਿੰਦੀ ਪੁੱਤਰ ਵੱਡਾ ਹੋ ਰਿਹਾ, ਪਰ ਕਬੀਰ ਦੀਆਂ ਅੱਖਾਂ ਹੋਰ ਪਾਸਿਓਂ ਵੇਖਦੀਆਂ ਨੇ। ਉਹ ਕਹਿੰਦੇ ਨੇ ਇਤਨਾ ਕੋ ਨਾ ਜਾਣੇ ਜੇ ਦਿਨ ਦਿਨ ਔਧ ਘਟਤ ਹੈ, ਇਹ ਤਾਂ ਜ਼ਿੰਦਗੀ ਘਟ ਰਹੀ ਹੈ, ਜਿਤਨੀ ਆਯੂ ਦਿਖਾ ਕੇ ਲਿਆਇਆ ਉਹਦੇ ਵਿੱਚੋਂ ਜਿਹੜੀ ਇਹ ਉਮਰਾਂ ਅਸੀਂ ਗਿਣ ਰਹੇ ਹਾਂ ਵੱਡੇ ਹੋਣ ਦੀ, ਓਨੀ ਘੱਟ ਗਈ ਹੈ, ਬਾਕੀ ਥੋੜੀ ਰਹਿ ਗਈ। ਮਰਨਾ ਨੇੜੇ ਆਉਂਦਾ ਜਾ ਰਿਹਾ, ਤੇ ਜਿਸ ਦਿਨ ਮਰਨਾ ਆ ਹੀ ਜਾਂਦਾ ਨਾ, ਉਹ ਚਾਹੇ ਬਾਲ ਅਵਸਥਾ ਵਿਚ ਆ ਜਾਵੇ, ਕਿਉਂਕਿ ਮਹਾਰਾਜ ਨੇ ਸਪਸ਼ਟ ਕਹਿ ਦਿੱਤਾ ਹੈ ਇਸ ਸੰਬੰਧ ਚ ਕੋਈ ਬੰਦਿਸ਼ ਨਹੀਂ ਹੈ, ਨਹਿ ਬਾਰਕ ਨਹਿ ਜੋਬਣ ਨਹਿ ਬਿਰਧੀ ਕੱਛ ਬੰਦ, ਉਹ ਬੇਰਾ ਨਹਿ ਬੂਜੀ ਜਾ ਆਏ ਪਰੇ ਜਾਂ ਫੰਦ, ਬਾਰੇ ਬੂਢੇ ਤਰੁਣੇ ਭਈਆ ਸਭ ਹੂੰ ਜੰਮ ਲੈ ਜਈ ਹੈ ਰੇ। ਸਾਨੂੰ ਪਸੰਦ ਹੋ ਸਕਦਾ ਹੈ, ਜਵਾਨ ਚੰਗਾ ਲੱਗ ਸਕਦਾ ਹੈ, ਬੱਚਾ ਚੰਗਾ ਲੱਗ ਸਕਦਾ ਹੈ, ਬਜ਼ੁਰਗ ਦਾ ਸਤਿਕਾਰ ਹੋ ਸਕਦਾ ਹੈ, ਸਾਡੀਆਂ ਅੱਖਾਂ ਆਪਣੇ ਆਪਣੇ ਹਿਸਾਬ ਨਾਲ ਕਿਸੇ ਨੂੰ ਚੰਗਾ ਸਮਝਦੀਆਂ ਨੇ, ਕਿਸੇ ਨੂੰ ਮਾੜਾ ਸਮਝਦੀਆਂ, ਲੇਕਿਨ ਜੰਮ ਨੂੰ ਸਾਰੇ ਹੀ ਚੰਗੇ ਲੱਗਦੇ, ਜਦੋਂ ਜਿਹਨੂੰ ਉਹ ਜੋ ਚੰਗਾ ਲੱਗਦਾ ਲੈ ਕੇ ਤੁਰ ਪੈਂਦਾ, ਸਭ ਹੂੰ ਜੰਮ ਲੈ ਜਾਈ ਹੈ। ਉਹ ਵੱਡਾ ਹੋ ਰਿਹਾ ਹੈ, ਕਬੀਰ ਜੀ ਕਹਿੰਦੇ ਨੇ ਨੀ ਉਧਰੋਂ ਛੋਟਾ ਹੋ ਰਿਹਾ, ਤੇ ਜਿਸ ਦਿਨ ਉਹ ਛੋਟਾ ਹੁੰਦਾ ਹੁੰਦਾ ਪੂਰਾ ਹੋ ਜਾਂਦਾ, ਤੇ ਸਾਡੇ ਆਮ ਤੌਰ ਤੇ ਕਹਿ ਦਿੰਦੇ ਨੇ ਸਵਾਲ ਚ, ਕਹਿੰਦੇ ਨੇ ਪੂਰਾ ਹੋ ਗਿਆ, ਫਲਾਣਾ ਪੂਰਾ ਹੋ ਗਿਆ, ਮਰ ਗਿਆ ਨੀ ਕਹਿੰਦੇ, ਕਹਿੰਦੇ ਪੂਰਾ ਹੋ ਗਿਆ, ਭਾਵ ਮੌਤ ਦਾ ਸਮਾਂ ਜੋ ਉਹਨੂੰ ਮਿਲਿਆ ਸੀ, ਮੌਤ ਤੱਕ ਦਾ ਸਮਾਂ, ਜੀਵਨ ਤੋਂ ਮੌਤ ਤੱਕ ਦਾ ਸਮਾਂ, ਉਹਦਾ ਸਮਾਂ ਪੂਰਾ ਹੋ ਗਿਆ। ਹਾਲਾਂਕਿ ਪੂਰਾ ਹੋਣਾ ਤਾਂ ਸੀ ਜੇ ਪੂਰੇ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਰਚਿਆ ਹੁੰਦਾ, ਜ਼ਿੰਦਗੀ ਸਫਲਤਾਵਾਂ ਨਾਲ ਭਰੀ ਹੁੰਦੀ, ਜ਼ਿੰਦਗੀ ਆਨੰਦ ਨਾਲ ਭਰੀ ਹੁੰਦੀ, ਜੀਵਨ ਨਾਮ ਨਾਲ ਭਰਪੂਰ ਹੁੰਦਾ, ਭਗਤੀ ਤੇ ਨੇਕੀ ਨਾਲ ਸੇਵਾ ਨਾਲ ਭਰਪੂਰ ਹੁੰਦਾ, ਤੇ ਕਹੀਏ ਇਹ ਬੰਦਾ ਪੂਰਨ ਹੋ ਕੇ ਗਿਆ, ਪੂਰਨ ਮਨੁੱਖਾਂ ਵਾਂਗੂ ਜੀਵੇ, ਪਰ ਨਹੀਂ, ਬਹੁਤ ਘੱਟ ਐਸੇ ਹੁੰਦੇ ਨੇ ਜਿਹੜੇ ਵਾਕਿਆ ਸਫਲਤਾ ਵਾਲਾ ਜੀਵਨ ਜਿਉਂਦੇ ਹੋਏ ਜਾਂਦੇ ਨੇ, ਨਹੀਂ ਤਾਂ ਅਧੂਰਾ ਜੀਵਨ ਬਤੀਤ ਕਰਕੇ ਹੀ ਬਹੁਤ ਤੁਰ ਜਾਂਦੇ, ਔਰ ਇਹ ਪੂਰਾ ਜੀਵਨ ਕੋਈ ਕਈ ਵਾਰੀ ਜਵਾਨੀ ਤੋਂ ਪਹਿਲਾਂ ਹੀ ਪੂਰਨਤਾਈਆਂ ਨੂੰ ਪ੍ਰਾਪਤ ਹੋ ਜਾਂਦੇ, ਤੇ ਕਈ ਜਿਹੜੇ ਨੇ ਸੈ ਵਰਿਆਂ ਦੀ ਉਮਰਾਂ ਪਾ ਕੇ ਵੀ ਅਧੂਰੇ ਦੇ ਅਧੂਰੇ ਹੀ ਰਹਿ ਜਾਂਦੇ ਨੇ, ਕਿਉਂਕਿ ਕੀਤਾ ਹੀ ਕੁਛ ਨਹੀਂ, ਪਰ ਨਹੀਂ ਅਸੀਂ ਸਮਝਨੇ, ਜ਼ਿੰਦਗੀ ਦੇ ਦਿਨ ਪੂਰੇ ਹੋ ਗਏ, ਕਹਿੰਦੇ ਆ ਬੰਦਾ ਪੂਰਾ ਹੋ ਗਿਆ। ਹਰ ਉਹ ਬਾਲ ਜਿਹੜਾ ਜਨਮ ਲੈਂਦਾ ਹੈ ਮੌਤ ਦਾ ਮੂੰਹ ਪੂਰਾ ਕਰਨ ਵਾਸਤੇ, ਮੌਤ ਦਾ ਸਮਾਂ ਪੂਰਾ ਕਰਨ ਵਾਸਤੇ ਜਨਮ ਲੈ ਕੇ ਆਇਆ, ਤੇ ਸਮਾਂ ਉਹ ਮੌਤ ਦਾ ਪੂਰਾ ਕਰ ਰਿਹਾ ਹੋ ਜਾਏਗਾ, ਤੇ ਜਿਸ ਦਿਨ ਮੌਤ ਦਾ ਸਮਾਂ ਪੂਰਾ ਕਰਕੇ ਉਹ ਤੁਰ ਜਾਂਦਾ, ਇੱਕ ਗੱਲ ਹੈ ਸੰਕੇਤ ਦੇ ਜਾਂਦਾ, ਇੱਕ ਗੱਲ ਕਹਿ ਜਾਂਦਾ, ਭਾਵੇਂ ਐਲਾਨ ਨਾ ਸਾਡੇ ਕੰਨਾਂ ਚ ਪੈਂਦਾ ਹੋਵੇ, ਲੇਕਿਨ ਇੱਕ ਗੱਲ ਸਾਡੀ ਸਮਝ ਆ ਜਾਵੇ, ਉਹ ਕਹਿੰਦਾ ਮੈਂ ਚੱਲਿਆ ਤੁਸੀਂ ਤਿਆਰ ਰਹਿਣਾ। ਇੱਕ ਚਾਲੇ ਇੱਕ ਚਾਲ ਸਹਿ ਸਭ ਆਪਣੀ ਵਾਰ, ਵਾਰੀ ਲੱਗੀ ਹੋਈ, ਔਰ ਇਹ ਵਾਰੀ ਇਸ ਤਰ੍ਹਾਂ ਦੀ ਹੈ, ਸੰਸਾਰ ਦੀ ਵਿਉਂਤ ਵਿਚ ਵੀ ਕਈ ਵਾਰੀ ਵਾਰੀਆਂ ਲੱਗਦੀਆਂ ਨੇ, ਲਾਈਨ ਲੱਗ ਜਾਂਦੀ, ਕਿਉਂ ਲੱਗ ਜਾਂਦੀ, ਪਰ ਉੱਥੇ ਬੰਦਾ ਇੱਕ ਪਾਸੇ ਸਿਰ ਕਰਕੇ ਵੇਖਦਾ ਕਿ 70 ਬੰਦੇ ਖੜੇ ਨੇ ਕਿ 80 ਖੜੇ ਨੇ, ਇਹਨਾਂ ਤੋਂ ਬਾਅਦ ਮੇਰਾ ਨੰਬਰ ਹੈ, ਉੱਥੇ ਵਾਰੀ ਦੀ ਗਿਣਤੀ ਦਾ ਪਤਾ ਲੱਗ ਜਾਂਦਾ। ਲੇਕਿਨ ਜਿਹੜਾ ਇਹ ਮਹਾਰਾਜ ਜੀ ਪਾਤਸ਼ਾਹ ਨੇ ਕਹਿ ਤਾਂ ਦਿੱਤਾ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ, ਪਰ ਇਹ ਵਾਰੀ ਦਾ ਪਤਾ ਕੋਈ ਨਹੀਂ ਲੱਗਦਾ, ਇਹ ਵਾਰੀ ਦਾ ਨੰਬਰ ਮਾਲਕ ਨੇ ਆਪਣੇ ਹੱਥ ਰੱਖਿਆ, ਕਿਸ ਤੋਂ ਬਾਅਦ ਕਿਸ ਨੇ ਜਾਣਾ, ਕਿੰਨਿਆਂ ਤੋਂ ਬਾਅਦ ਕਿੰਨਵਾ ਨੰਬਰ ਸਾਡਾ, ਇਹ ਨਹੀਂ ਪਤਾ, ਹੈ ਵਾਰੀ ਲੱਗੀ ਹੋਈ, ਲੇਕਿਨ ਇਸ ਵਾਰੀ ਦੀ ਗਿਣਤੀ ਦਾ ਪਤਾ ਮਾਲਕ ਨੂੰ ਆਪ ਨੂੰ, ਪਰ ਇਹ ਪੱਕੀ ਗੱਲ ਹੈ ਕਿ ਵਾਰੀ ਬਣੀ ਹੋਈ ਹੈ, ਉਸ ਵਾਰੀ ਅਨੁਸਾਰ ਜਾਣਾ, ਤੇ ਜਿਨ੍ਹੀ ਚੱਲਣ ਜਾਣੇ ਆ ਸੇ ਕਿਉਂ ਕਰੇ ਵਿਥਾਰ, ਜਿਨ੍ਹਾਂ ਨੂੰ ਪਤਾ ਹੈ ਕਿ ਜਾਣਾ, ਉਹ ਫਿਰ ਸੰਸਾਰ ਦੇ ਪਸਾਰੇ ਚ ਆਪਣੇ ਮਨ ਨੂੰ ਨਹੀਂ ਪਸਾਰਦੇ, ਸੰਸਾਰ ਦੇ ਵਿਸਥਾਰ ਵਿਚ ਆਪਣੇ ਮਨ ਨੂੰ ਖਿਲਾਰ ਨਹੀਂ ਖਿੰਡਾ ਨਹੀਂ ਦਿੰਦੇ, ਬਲਕਿ ਮਨ ਨੂੰ ਤਾਂ ਪ੍ਰਭੂ ਚਰਨਾਂ ਚ ਜੋੜਦੇ ਨੇ, ਉਹਨਾਂ ਦਾ ਅੰਤ ਸੱਚੇ ਵਾਹਿਗੁਰੂ ਅਕਾਲ ਪੁਰਖ ਨਾਲ ਜੁੜੇ ਹੋਣ ਕਰਕੇ ਉਹਨਾਂ ਦਾ ਸੱਚ ਤੇ ਨਵੇੜਾ ਹੁੰਦਾ ਹੈ, ਉਹਨਾਂ ਨੂੰ ਵਾਹਿਗੁਰੂ ਅਕਾਲ ਪੁਰਖ ਬਖਸ਼ ਕੇ ਆਪਣੇ ਵਿਚ ਮਿਲਾ ਲੈਂਦਾ ਹੈ, ਫਿਰ ਉਹਨਾਂ ਦਾ ਸੰਸਾਰ ਤੇ ਫੇਰਾ ਪਾਉਣ ਦੀ ਹੋਰ ਲੋੜ ਨਹੀਂ ਰਹਿੰਦੀ, ਆਉਣਾ ਜਾਣਾ ਮੁੱਕ ਜਾਂਦਾ ਹੈ, ਗੁਰੂ ਕੇ ਹੋ ਕੇ ਗੁਰਮੁਖ ਹੋ ਕੇ ਉਹਨਾਂ ਨੂੰ ਵਡਿਆਈਆਂ ਤੇ ਮਾਣ ਮਿਲਦਾ ਹੈ, ਰੇ ਰੇ ਦਰ ਕਹੇ ਕਹੇ ਨਾ ਕੋ, ਆਓ ਬੈਠ ਆਦਰ ਸ਼ੁਭ ਦੇਉ, ਉਹ ਆ ਮਹਿਲੀ ਪਾਵੇਂ ਤੂੰ ਬਾਸਾ, ਜਨਮ ਮਰਨ ਨਾ ਹੋਏ ਬਿਨਾਸਾ, ਉਹ ਸਾਚੇ ਰੰਗ ਰਾਤੇ ਸੱਚੇ ਵਾਹਿਗੁਰੂ ਅਕਾਲ ਪੁਰਖ ਦੇ ਰੰਗ ਵਿਚ ਰਤੇ ਹੋਏ ਸਹਿਜ ਸਹਿਜ ਜੀਓ।

ਬਤੀਤ ਕਰਦੇ ਸਹਿਜ ਨਾਲ ਭਰਪੂਰ ਹੋਏ ਹੋਏ ਸਹਿਜ ਵਿਚ ਸਮਾਈ ਕਰਕੇ ਉਹਨਾਂ ਨੂੰ ਸੱਚਾ ਵਾਹਿਗੁਰੂ ਅਕਾਲ ਪੁਰਖ ਚੰਗਾ ਲੱਗਦਾ ਹੈ, ਵਾਹਿਗੁਰੂ ਨੂੰ ਉਹ ਚੰਗੇ ਲੱਗਦੇ ਨੇ, ਸੱਚੇ ਨੂੰ ਮਨ ਚ ਵਸਾ ਕੇ ਸ਼ਬਦ ਵਿਚ ਰਤੇ ਹੋਏ, ਅੰਤ ਉਹਨਾਂ ਦਾ ਫੈਸਲਾ ਉਹਨਾਂ ਦੀ ਚੰਗੀ ਕਰਨੀ ਕਰਕੇ ਚੰਗਾ ਹੁੰਦਾ। ਮਹਾਰਾਜ ਕਹਿੰਦੇ ਨਾਨਕ ਨਾਮ ਰਤੇ ਸੀ ਸੱਚ ਸਮਾਣੇ, ਬੋਰ ਨਾ ਭਵਜਲ ਫੇਰਾ, ਆਓ ਕਿਤੇ ਉਹਨਾਂ ਦੀ ਰੀਸ ਕਰੀਏ। ਜਿਹੜੇ ਮੁਰਗੇ ਭਵਜਲ ਦੇ ਫੇਰੇ ਵਾਸਤੇ ਨਹੀਂ ਬਣਾਏ ਗਏ, ਬਲਕਿ ਜਿਹੜੇ ਬਣਾਏ ਗਏ ਨੇ ਤੇ ਉਹਨਾਂ ਨੇ ਜੀਵਨ ਬਣਾਇਆ, ਜੀਵਨ ਬਣਾ ਕੇ ਜੀਵਨ ਨੂੰ ਸੱਚ ਨਾਲ ਜੋੜਿਆ, ਸੱਚੇ ਨਾਲ ਜੋੜਿਆ, ਉਹਨਾਂ ਦਾ ਬਹੁਰ ਨਾ ਭਵਜਲ ਫੇਰਾ, ਉਹਨਾਂ ਦਾ ਆਉਣਾ ਜਾਣਾ ਮੁੱਕ ਜਾਂਦਾ ਹੈ, ਜੀਣਾ ਵੀ ਉਹਨਾਂ ਦਾ ਹੈ, ਜਾਣਾ ਵੀ ਉਹਨਾਂ ਦਾ ਹੈ। ਆਓ ਐਸੇ ਲੋਕਾਂ ਦੀ ਪ੍ਰੇਰਣਾ ਲੈ ਕੇ ਜੀਵਨ ਨੂੰ ਅੱਖਾਂ ਖੋਲ ਕੇ ਵੇਖੀਏ, ਜਾਣ ਨੂੰ ਵੀ ਅੱਖਾਂ ਖੋਲ ਕੇ ਵੇਖੀਏ, ਜੀਣ ਤੇ ਜਾਣ ਦਾ ਕਦਰ ਪਾਈਏ, ਮੁੱਲ ਪਾਈਏ, ਔਰ ਜਾਣ ਦੀ ਤਿਆਰੀ ਕਰੀਏ, ਜੀਵਨ ਨੂੰ ਸਫਲਾ ਕਰੀਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਾਣ ਵਾਲੇ ਤਾਂ ਤੁਰੇ ਜਾਂਦੇ ਨੇ,

ਵੇਲੇ ਹਰ ਵਕਤ ਤੇਰੇ ਮਨ ਦੀ ਹਰੇਕ ਕਾਮਨਾ ਪੂਰੀ ਕੀਤੀ ਹੈ। ਸੇਵਕਾਂ ਵਾਂਗ ਉਸ ਦੀ ਭਗਤੀ ਕਰਦਾ ਰਹੋ ਅਤੇ ਹੇ ਦਾਸ ਨਾਨਕ ਆਖ, ਮੈਂ ਉਸ ਪ੍ਰਭੂ ਤੋਂ ਸਦਕੇ ਜਾਂਦਾ ਹਾਂ ਜਿਸ ਨੇ ਵਿਘਨਾਂ ਦੇ ਟਾਕਰੇ ਹਰ ਵੇਲੇ ਪੂਰੇ ਤੌਰ ਤੇ ਇੱਜ਼ਤ ਰੱਖੀ ਹੈ।

ਰਾਜੇ ਜਨਕ ਨੇ ਆਖਿਆ, ਦੇਵਤਿਆਂ ਨੇ, ਮਹਾਰਾਜ ਇਹ ਨਰਕ ਹੈ ਔਰ ਇੱਥੇ ਪਏ ਜੀਵਾਂ ਨੇ ਨਾਮ ਨਹੀਂ ਸੀ ਜਪਿਆ ਨਾ, ਇਸ ਵਾਸਤੇ ਇਹਨਾਂ ਦੀ ਆਤਮਾਵਾਂ ਨੂੰ ਤਸੀਹੇ ਦਿੱਤੇ ਜਾ ਰਹੇ। ਤਾਂ ਰਾਜੇ ਜਨਕ ਨੇ ਉੱਥੇ ਇੱਕ ਘੜੀ ਬਹਿ ਕੇ ਸਤਸੰਗ ਕੀਤਾ ਔਰ ਨਰਕਾਂ ਦੇ ਜੀਆਂ ਨੂੰ ਮੁਕਤ ਕਰਾਇਆ। ਤਾਂ ਹੀ ਆਖਿਆ, ਧੰਨ ਧੰਨ ਰਾਜਾ ਜਨਕ ਹੈ ਜਿਨ ਸਿਮਰਨ ਕੀਓ ਵਿਵੇਕ, ਏਕ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ। ਇੱਕ ਘੜੀ ਦੇ ਸਿਮਰਨ ਦੇ ਨਾਲ ਜੋ ਰਾਜੇ ਜਨਕ ਨੇ ਮਨ ਕਰਕੇ ਉੱਥੇ ਕੀਤਾ, ਪ੍ਰਭੂ ਦੇ ਚਰਨਾਂ ਨਾਲ ਜੁੜ ਕੇ ਆਖਿਆ, ਨਰਕਾਂ ਦੇ ਨਰਕ ਖਾਲੀ ਹੋ ਗਏ ਉਸ ਜਪਣ ਵਾਲੇ ਦੀ ਸਦਕੇ। ਕਿਉਂਕਿ ਜਿਸ ਵੇਲੇ ਨਾਮ ਨੂੰ ਇੱਕ ਪੱਲੜੇ ਵਿੱਚ ਰੱਖਿਆ ਧਰਮ ਰਾਜ ਨੇ, ਸਤਸੰਗ ਦੀ ਇੱਕ ਘੜੀ ਨੂੰ ਇੱਕ ਪੱਲੜੇ ਵਿੱਚ ਰੱਖਿਆ ਤੇ ਨਰਕਾਂ ਦੇ ਪਾਪੀਆਂ ਦੇ ਪਾਪਾਂ ਨੂੰ ਦੂਜੇ ਪੱਲੜੇ ਵਿੱਚ, ਤੇ ਨਾਮ ਦੇ ਤੁਲ ਉਹ ਪਾਪ ਨਾ ਤੁਲ ਸਕੇ। ਸਾਧ ਸੰਗਤ ਬੋਲੋ ਸ੍ਰੀ ਸਾਈ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ। ਆਖਿਆ, ਸਾਈ ਦਾ ਨਾਮ ਏਡਾ ਅਮੋਲ ਹੈ, ਇਹਦੀ ਕੋਈ ਕੀਮਤ ਨਹੀਂ ਪਾ ਸਕਦਾ, ਇਸ ਨੂੰ ਕੋਈ ਤੋਲ ਨਹੀਂ ਸਕਦਾ। ਤਾਂ ਉਹ ਰਾਜੇ ਜਨਕ ਦੇ ਦਰਬਾਰ ਵਿੱਚ ਜਿਸ ਵੇਲੇ ਗੁਰੂ ਨਾਨਕ ਦੇ ਗੁਣਵਾਨ ਹੋ ਰਹੇ ਸਨ, ਤੇ ਇੱਕ ਰਿਖੀ ਨੇ ਆਖਿਆ, ਗੁਰੂ ਨਾਨਕ ਕਲਯੁਗ ਵਿੱਚ ਆਏਗਾ? ਤੇ ਕਿਆ ਰਾਜਾ ਜਨਕ ਜੀ, ਅਸੀਂ ਗੁਰੂ ਨਾਨਕ ਦੇ ਦਰਸ਼ਨ ਕਰ ਸਕਾਂਗੇ? ਆਖਿਆ, ਕਿਉਂ ਨਹੀਂ, ਤੂੰ ਸਵਾਸ ਦਸਮ ਦੁਆਰ ਤੇ ਚੜਾ ਲੈ ਤੇ ਅਸੀਂ ਤੈਨੂੰ ਇੱਕ ਮੱਠ ਵਿੱਚ ਪਾ ਦਿੰਦੇ ਹਾਂ, ਤੇ ਧਰਤੀ ਪੁੱਟ ਕੇ ਤੈਨੂੰ ਉਸ ਧਰਤੀ ਵਿੱਚ ਦੱਬ ਦਿੰਦੇ ਹਾਂ। ਜਦੋਂ ਕਲਯੁਗ ਆਵੇਗਾ, ਕਲਯੁਗ ਦਾ ਸਮਾਂ, ਤੇ ਗੁਰੂ ਨਾਨਕ ਨਿਰੰਕਾਰ ਗੁਰੂ ਨਾਨਕ ਬਣ ਕੇ ਸੰਸਾਰ ਤੇ ਆਏਗਾ, ਤੇ ਰਿਖੀ ਨੇ ਆਖਿਆ, ਮੈਂ ਗੁਰੂ ਨਾਨਕ ਨੂੰ ਕਿਵੇਂ ਲੱਭਾਂਗਾ? ਤਾਂ ਰਾਜਾ ਜਨਕ ਕਹਿਣ ਲੱਗਾ, ਤੈਨੂੰ ਗੁਰੂ ਨਾਨਕ ਨੂੰ ਲੱਭਣ ਦੀ ਲੋੜ ਨਹੀਂ, ਗੁਰੂ ਨਾਨਕ ਆਪੇ ਹੀ ਤੈਨੂੰ ਲੱਭ ਲਏਗਾ। ਸਾਧ ਸੰਗਤ ਬੋਲੋ ਸ੍ਰੀ। ਤੇ ਜਦੋਂ ਫਿਰ ਸਮਾਂ ਬਦਲਿਆ, ਕਲਯੁਗ ਦਾ ਸਮਾਂ ਆਇਆ, ਤੇ ਗੁਰੂ ਨਾਨਕ ਜਦੋਂ ਪੰਜਵਾਂ ਗੁਰੂ ਨਾਨਕ ਬਣਿਆ ਗੁਰੂ ਅਰਜਨ ਦੇਵ ਮਹਾਰਾਜ, ਤੇ ਜਿਸ ਵੇਲੇ ਸੰਤੋਖ ਸਰ, ਜਿੱਥੇ ਅੱਜ ਪਵਿੱਤਰ ਅੰਮ੍ਰਿਤਸਰ ਦੀ ਧਰਤੀ ਤੇ ਸੰਤੋਖ ਸਰ ਦਾ ਸਰੋਵਰ ਹੈ, ਉਸ ਦੀ ਖੁਦਾਈ ਹੋ ਰਹੀ ਸੀ, ਗੁਰੂ ਅਰਜਨ ਦੇਵ ਪਾਤਸ਼ਾਹ ਟਾਹਲੀ ਤਲੇ ਬੈਠੇ ਸਨ। ਇਸ ਗੁਰਦੁਆਰੇ ਨੂੰ ਟਾਹਲੀ ਸਾਹਿਬ ਕਰਕੇ ਵੀ ਨਾਮ ਪ੍ਰਸਿੱਧ ਹੈ। ਤੇ ਜਿਸ ਵੇਲੇ ਸਰੋਵਰ ਦੀ ਸੇਵਾ ਹੋ ਰਹੀ ਸੀ ਤਾਂ ਖੁਦਾਈ ਦੇ ਵੇਲੇ ਜਦੋਂ ਪਿਆਰ ਵਾਲੇ ਖੁਦਾਈ ਕਰ ਰਹੇ ਸਨ, ਤੇ ਉਹ ਕਈ ਉਸ ਮੱਠ ਨੂੰ ਜਾ ਕੇ ਲੱਗੀ, ਤੇ ਸਿੱਖਾਂ ਨੇ ਆ ਕੇ ਬੇਨਤੀ ਕੀਤੀ, ਗਰੀਬ ਨਿਵਾਜ ਕੋਈ ਮੱਠ ਹੈ ਤੇ ਜਾਪਦਾ, ਉਹਦੇ ਵਿੱਚ ਕੋਈ ਰਿਖੀ ਹੈ? ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਹਾਂ, ਇੱਕ ਰਿਖੀ ਹੈ ਜੋ ਰਾਜੇ ਜਨਕ ਦੇ ਸਮੇਂ ਤੋਂ ਸਾਡੇ ਦਰਸ਼ਨਾਂ ਕਰਨ ਵਾਸਤੇ ਪਿਆ ਹੈ। ਗੁਰੂ ਅਰਜਨ ਦੇਵ ਮਹਾਰਾਜ ਆਏ, ਉਸ ਮੱਠ ਨੂੰ ਇੱਕ ਇੱਕ ਇੱਟ ਆਪਣੇ ਹੱਥ ਨਾਲ ਹਟਾਈ, ਕਿਤੇ ਰਿਖੀ ਨੂੰ ਲੱਗ ਨਾ ਜਾਵੇ, ਤੇ ਉਹ ਰਿਖੀ ਇੱਕ ਸਰੀਰ ਦਾ ਪਿੰਜਰ ਹੀ ਰਹਿ ਗਿਆ ਸੀ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪਣੀ ਗੋਦ ਵਿੱਚ ਉਹਦਾ ਸਿਰ ਰੱਖਿਆ, ਮੁਖ ਤੇ ਛੱਟੇ ਦਿੱਤੇ ਜਲ ਦੇ, ਸਿਰ ਤੇ ਹੱਥ ਰੱਖਿਆ, ਤੇ ਰਿਖੀ ਨੇ ਅੱਖਾਂ ਖੋਲੀਆਂ, ਪੁੱਛਿਆ, ਕਿਹੜਾ ਸਮਾਂ ਹੈ? ਤਾਂ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਕਲਯੁਗ ਹੈ। ਕਲਯੁਗ ਕੰਮਿਆ, ਰਿਖੀ ਕਹਿਣ ਲੱਗਾ, ਮੈਨੂੰ ਕਲਯੁਗ ਦੀ ਤੱਤੀ ਵਾਹ ਨਾ ਲੱਗੇ, ਮੈਨੂੰ ਬਚਾ ਲਓ। ਤੇ ਫਿਰ ਝੱਟ ਖਿਆਲ ਆਇਆ, ਉਹ ਮੈਂ ਆਪ ਹੀ ਤਾਂ ਕਲਯੁਗ ਵਿੱਚ ਆਉਣਾ ਚਾਹੁੰਦਾ ਸਾਂ ਕਿ ਮੈਂ ਗੁਰੂ ਨਾਨਕ ਦੇ ਦਰਸ਼ਨ ਕਰਾਂ, ਉਸ ਨਿਰੰਕਾਰ ਦੇ ਦਰਸ਼ਨ ਕਰਾਂ। ਫਿਰ ਕਹਿਣ ਲੱਗਾ ਰਿਖੀ ਕਿ ਕਲਯੁਗ ਵਿੱਚ ਗੁਰੂ ਨਾਨਕ ਨੇ ਆਉਣਾ ਸੀ। ਗੁਰੂ ਅਰਜਨ ਦੇਵ ਪਾਤਸ਼ਾਹ, ਜਿਨ੍ਹਾਂ ਦੀ ਗੋਦ ਵਿੱਚ ਰਿਖੀ ਦਾ ਸਿਰ ਹੈ, ਦਸਮ ਦੁਆਰ ਤੋਂ ਸਵਾਸ ਤਲੇ ਉਤਰੇ, ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਿਰ ਤੇ ਹੱਥ ਰੱਖ ਕੇ ਸਵਾਸ ਉਤਾਰੇ, ਤੇ ਪੁੱਛਦਾ, ਮੈਂ ਗੁਰੂ ਨਾਨਕ ਦੇ ਦਰਸ਼ਨ ਕਰਨੇ। ਕੋਲ ਖੜੋਤੇ ਬਾਬਾ ਬੁੱਢਾ ਜੀ ਕਹਿਣ ਲੱਗੇ, ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਦੇਵ ਮਹਾਰਾਜ ਦੀ ਗੋਦ ਵਿੱਚ ਹੀ ਤੇਰਾ ਸਿਰ ਹੈ ਰਿਖੀ। ਸਾਧ ਸੰਗਤ ਬੋਲੋ ਸ੍ਰੀ। ਉਸ ਵੇਲੇ ਜਿਸ ਵੇਲੇ ਰਿਖੀ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਦਰਸ਼ਨ ਕੀਤੇ, ਕਹਿਣ ਲੱਗਾ, ਸੱਚਮੁੱਚ
गुरु अर्जन देव ही हरि दा रूप है। तां फिर उस रिखी ने गुरु अर्जन देव पातशाह दे चरणों विच विश्वास छड्ड दित्ते ते फिर जूनिया तो मुक्त होके निरंकार दे देश चला गया। ताई आख्या जपियो जिन अर्जन देव गुरु फिर संकट जोन गर्भ न आयो। जो भी गुरु अर्जन देव पातशाह दा नाम प्यार नाल सिदक नाल परोसे नाल जपेगा प्यारी साथ संगत ओ जूना तो रहत हो जावेगा। जूना दे फिर 84 लाख त्रिगड़ जूना विच ना आवेगा। ओ जो जपेगा तन गुरु अर्जन देव पातशाह दा नाम आओ प्यार नाल जपिए।

ਗਰੀਬ ਨਵਾਜ਼ ਪਾਤਸ਼ਾਹ ਹਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸੋਢੀ ਸੁਲਤਾਨ ਸਤਿਗੁਰੂ ਜੀ ਆਪ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਦੀ ਹਾਜ਼ਰੀ ਭਰਦਿਆਂ ਜਿਨ੍ਹਾਂ ਜਿਨ੍ਹਾਂ ਗੁਰਮੁਖ ਪਿਆਰਿਆਂ ਗੁਰੂ ਸਵਾਰਿਆਂ ਮਾਤਾਵਾਂ ਬੀਬੀਆਂ ਨੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਆਪ ਜੀ ਦੀ ਬਖਸ਼ੀ ਹੋਈ ਮਾਇਆ ਵਿੱਚੋਂ ਬਾਣੀ ਗੁਰੂ ਜੀ ਦਾ ਸਤਿਕਾਰ ਕਰਦਿਆਂ ਹੋਇਆਂ ਗੁਰੂ ਕੇ ਕੀਰਤਨ ਨੂੰ ਬੇਅੰਤ ਮਾਇਆ ਮੱਥਾ ਟੇਕਿਆ ਅੰਤਰਜਾਮੀ ਸੋਢੀ ਸੁਲਤਾਨ ਪਾਤਸ਼ਾਹ ਸਰਬੱਤ ਗੁਰਮੁਖ ਮਾਈ ਭਾਈ ਦੀ ਹਾਜ਼ਰੀ ਦਰ ਕਬੂਲ ਕਰਨੀ ਸਰਬੱਤ ਨੂੰ ਦਰੋ ਕਰੋ ਨਾਮ ਦੀ ਦਾਤ ਗੁਰਸਿੱਖੀ ਜੀਵਨ ਅੰਮ੍ਰਿਤ ਵੇਲੇ ਦਾ ਜਾਗਣਾ ਦੇਹ ਅਰੋਗਤਾ ਗਰੀਬ ਨਵਾਜ਼ ਪਾਤਸ਼ਾਹ ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ ਸਤਿਗੁਰੂ ਜੀ ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਸਦਾਰਾ ਮਹਲਾ ਪੰਜਵਾਂ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸ਼ਬਦ ਸਰਨੀ ਆਇਓ ਨਾਮ ਨਿਧਾਨ।

ਮਨ ਦੇ ਅੰਦਰ ਲੱਭ ਗੁਰਮੁਖ ਪਾਇਆ, ਮਨਸ ਜਨ ਅੰਦਰ ਲੰਬ ਗੁਰਮੁਖ ਪਾਇਆ, ਮਨ ਤਨ ਹੋਏ ਚ ਲੰਬ ਜੇ ਸਤਿਗੁਰ ਪਾਇਆ, ਚੱਲੇ ਜਨ ਸਵਾਰ ਵੱਖਰ ਸੱਚ ਲੈ, ਪਤ ਪਾਏ ਦਰਬਾਰ ਸਤਿਗੁਰੂ ਸ਼ਬਦ ਪਏ, ਪਤ ਪਾਏ ਦਰਬਾਰ ਸਤਿਗੁਰੂ ਸ਼ਬਦ ਪਏ, ਚੱਲੇ ਜਨਮ ਸਵਾਰ ਚੱਲਿਆ ਪਤਸ਼ਾਹ ਜਨਮ ਸਵਾਰ, ਵਾਜਾ ਵਾਏ ਸੀ ਚੱਲਿਆ ਪਤਸ਼ਾਹ ਜਨਮ ਸਵਾਰ, ਵਾਜਾ ਵਾਏ ਸੀ।

कई जन पैकेट पतंगा, कई जन गाजर मीन कुरंगा।

ਸਾਹਿਬਜ਼ਾਦਿਆਂ ਦੇ ਇਸ ਮਹਾਨ ਬਲੀਦਾਨ ਨੂੰ ਵੇਖ ਕੇ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਮਹਿਮਾ